ਨਾ ਹੋਵੇ ਸਿਆਣਪ ਚਾਹੀਦੀ ਹੈ। ਧਰਮ ਕਮਾਣਾ ਹੋਵੇ ਫਿਰ ਇੱਥੇ ਸਿਆਣਪ ਨਹੀਂ ਚੱਲਦੀ, ਇੱਥੇ ਭੋਲਾਪਣ ਚੱਲਦਾ। ਕਹਿ ਕਬੀਰ ਭਗਤ ਕਰ ਪਾਇਆ ਭੋਲੇ ਭਾਏ ਮਿਲੇ ਰਘਰਾਜ। ਮਹਾਂਪੁਰਸ਼ਾਂ ਕੋਲ ਚਲਾਕੀਆਂ ਨਹੀਂ ਚੱਲਦੀਆਂ, ਸਿਆਣਪਾਂ ਨਹੀਂ ਚੱਲ

सफल मूरत सफल ओ घड़ी जित रसना।

0: सखी काजल हार तमोल सब किछ साजिया सोलह किए सिंगार के अंजन पाजिया जे घर आवे कंत सबो किछ पाइये हरे हां कंते बाज सिंगार सब बिरथ आ जाइए। पने पाछा धन गुरु अर्जुन देव दाता जे साई घर नहीं आया ता सिंगार किस लेके ते गुरु नानक दा प्यार अंदर आके नहीं वसया ता दुनियावी पदार्थ किसे लेके नहीं किसे लेके हरी दे दिल च खिच पई लबदा लबदा इस माता कोल पहुंच गया। आ बेटा फरीद अज किवें आए मां मैं सुने तू दस देंदी है अज रब टुटा है या अज रब रुस गया मैनू भी दस रब नू मनाण वास्ते कई तरह दियां गालना गालियां पर मेरा साई अजे नहीं मनीजिया रुसिया फिरदा है पर तू दस। तो इस माता ने किया बेटा फरीद बैठ जा बैठ गया। तो माई प्राप्ति वाली सी प्राप्ति वाली बाबा जी बचन कर रहे सन भाई गुणा दा पूजन गुणा दा पूजन कई माइया ऐसिया उच्च जीवन वालिया सिमरन वालिया जिन्हां दे दर्शन कीते चेते आउंदा है सतनाम सूरबीर माता भागो वर्गी ए भी इहो जी कहन लगी फरीद की पुछदा है मां मैनू यह दस वे रब टुटदा किवें। इस माई ने कहा फरीद जिस दिन किसे साई दे प्यार वाले दे दर्शन हो जाए किसे बख्शी हुई रूह दे दर्शन हो जाए किस दिन खुदा परस दे दर्शन हो जाए साई दे चरणां नाल जिसका मन जुड़िया है फरीद जिस दिन उस महापुरुष दे दर्शन हो जाए तो समझ लै के अज मेरे उत्ते रब तुठा है आखो श्री वाहे रब तुठे दी निशानी रब तुठे दी ओए कृपाल स्वामी मेरे स्वामी कृपाल हो गया तो दिता की हजूर फरमाउंदे ने होए कृपाल स्वामी मेरे संता संग चाहे वो त्यागी है चाहे गृहस्थी है ग्रस्त मैं चिंत उदास अहंकार नरक स्वर्ग फिर अवतार चाहे किस कर्म दी बाबा जी बख्शिश कर दे सन भाई ए तो दात है जिसनों मिल जाए तो समझिए अज रब तुठ है रब तुठे दी ए निशानी संता संग विहार। अच्छा मां साई दे प्यारियां दे दर्शन होए लाभ की होया इस माई ने कहा तीन लाभ प्राप्त होंदे पहला ता बख्शियां रूहां दे दर्शन करके जीवन च ठंड पै जांदी उठ फरीदा गवन कर दुनिया वेखण जा मत कोई बख्शिया तुद मिले तू भी बख्शिया जा दर्शन करके साध के संग नहीं किच काल दर्शन पेटत होत निहाल किसे माया तारी दे दर्शन करो ना ओदी अमीरत दा असर पैंदा है मन चंगी कार सूट चंगा पाया है खादे विच चंगी अंगूठी पाई है हीरे वारी ते ओदी अमीरत दा असर पैंदा है पर ए अमीरत ए झूठी अमीरत ए सदा रहण वाली नहीं दुनियावी तन ए असर रहने वाला नहीं हजूर कहना काचा धन संचे मूर गवार जिसने इस तन नु सब कुछ समझ इस तन का खंडन नहीं है ए ना कोई समझे पर प्यारी साध संगत निर्वाह मात्र बाबा जी कहते सन इस दी भी लोड़ है पर असलियत भी तो सच्चे धन की लोड़ है इस तन पानी डोब देंदा है अग साड़ देंदी है चोर चुक ले जाता है पर जिन को सच्चा तन है इस तन को तस्कर जो न साके ना उचक्का ले जाए इन कोई चुक नहीं सके अग्न न दहे पवन नहीं मगन तस्कर नेड़ ना आवे राम नाम धन कर संचौनी सो धन कतो न जावे हमरा धन माधो गोविंद धरनी धर कबीर जी कहंदे ने यह सार धन कही है जिन्हां कोल ए तन है ना انہوں نے درشن کیتیا بھی اثر پیندا ہے کیڑی چیز دا اے سچا تن ہے نام روپی انہوں نے جپیا مہاپرشاں نے ہردے تے بٹھایا ہے نامی نو جس ویلے انہوں نے درشن کردے ہیں چیتے آؤں دا ہے ستنام آوے صاحب چت آؤں دا ہے کس طرح چت آؤں دا ہے حضور کہندر آوے صاحب چت تیریاں پگتاں ڈٹھے ہاں تیریاں پگتاں تو فرید پہلا لاوے دوجا لا مہاپرشاں دے بچن سن لے کمائی والے بچن پرمیسر پرین بچن بابا جی کہندے سن جڑے مہاپرشاں دے بچن ہوندے نا پرمیسر پرین ہوندے جو جو بچن سنیے من پرمیسر نال جڑدا جاندا ہے اتم سلوک سادھ کے بچن املیک لال اے رتن سنت کماوت ہوت ادھار آپ ترے لوکے جس دا اے دوجا لا تیجا لاب فرید اے ہے کہ پھر ہتھی مہاپرشاں دی سیوا کر لیا کو کبیر سیوا کو دو بھلے کبیر جی نے نرنا کر دیتا ہے جی سیوا کرنی ہے نا تو دو بھی مہاراج کنا کنا دی تو کبیر جی لکھ دین کبیر سیوا کو دو بھلے ایک سنت ایک رام تو کسی نے کہا مہاراج بھگت جی رام دی سیوا تو کریے کیونکہ رام نال ملنا ہے اس تو وچھڑے ہیں اپنے کیتے کرما انسار ہے انہوں ملنا ہے انہوں تو سیوا کریے پر سنتان دی سیوا کیوں کری تو کبیر جی کہنا اس واسطے کرنی ہے سنتان دی سیوا کہ اس رام دی پراپتی واسطے اس تائی دی پراپتی واسطے جپنا پے گا ستنام شری واہ تو نام سانو کون جپان گے کیونکہ نام ایک نام ہی دے ملن دا سادھن ہے اور کوئی سادھن نہیں کہو نانک اے تت بچارا بن ہر بجن ایک ویری بابا جی تھے نانک سر دیوان لگا سی چھاما نا تو راگی سنگھ نے تارنا پڑی بن ہر بجن نہیں چھٹکارا دیکھ لے بچار کر کے بھائی سنتا سنگھ جی ہے راگی ہوندے سن وڈیا بابے والے بابا جی براگن لگا کے بیٹھے سن براگن رکھ دیتی کہنے لگے راگا سیا کی پڑے آئی بابا جی بن ہر بھجن نے چھٹکارا دیکھ لے وچار کر کے بابا جی کہنے لگے دیکھ لے آنکھوں سے ہی بھائی اجے دیکھن دی گنجائش ہے اجے سوچن دی گنجائش ہے نہیں بھائی او تا سوچ وچار سب کچھ ساڈے باپو نے کر دیتی ہے ہن سانو سوچن دی لوڑ نہیں سانو وچار کر دی بابا جی کہنے لگے جتنا سما وچار کران گے او سما ضائع جائے گا کیونکہ مالک نے پہلا ہی وچار کر دیتی ہے کیڑی کہو نانک اے تت بچارا بن ہر بھجن نہیں چھٹکارا ہن اسی کیوں وچار کریے تو بابا جی کہنے لگے پڑھو کی بن ہر بھجن نہیں چھٹکارا دیکھیا وچار کر کے پہلے ہی وچار ہویا پہ پدارا تو پہلے ہی وچار ہویا پہ ہن کی وچار کر تو پیاری سات سنگت اے جگتیاں مہاپرشاں تو مل دیاں جگتی نال ہی سارا کم چل رہا ہے ہر ایک چیز دی جگتی ہے نام جپن دی بھی جگتی تائیوں تا سنگت کر دیا مل جان درشن کر کے من تھرد ہے کوئی جگتی مل جائے گی مہاپرشاں کو پرمار دیا کنجیاں پر اس مہاپرش کو ہوں دیا نے جڑا پروان ہو گیا جڑا پروان ہو گیا باپو کیڑے بچے نو کنجیاں دیندا نلائک نو نہیں دیندا نلائک کون ہے جن باپو دا حکم نہیں منیا اے او وی پتر جڑا لائق ہے نا وہ خزانے دیا چابیاں دینا پتا ہے بھی اے فضول خرچی نہیں کرتا میرا تن برباد نہیں کرے گا سام کے رکھے گا الٹا وعدہ کر دے جڑا پرمار دا دھن میرے تن گرو نانک سچے پاتشاہ دا گرمت ہے جو دنیا نو ونڈیا میرے گرو نانک نے بھائی یہ کنجیاں مہاپرشاں کول ہیں انہد بانی پونجی سنتن ہتھ راکی پونجی گرمت دی پونجی کی ہے گربانی گربانی گرو ہے گرو ہی بانی ہے جس دی حضوری چاہ بیٹھے ہو جس بانی دا امرت پی رہے ہو جس بانی نال جڑ کے بھائی بانی والے دے درشن ہوندے ہیں ایک وری متھا ٹیکو سری گرنتھ صاحب دے کے گرو انہد بانی پونج ساڈی پونجی بانی ہے ساڈا جیون ہی بانی ہے سکھ جڑا بانی تو وچھڑ گیا او گرو تو وچھڑ گیا جڑا گرو تو وچھڑ گیا بھائی پرمیسر تے پلیاں ویاپن سبے روگ وے مکھوئے رحم تے پھر لگن جنم جنما دے وچ ہوک پے جنم. تو کبھی جی کہنے لگے اس واسطے مہاپرشاں دی سیوا کرنی ہے کیونکہ نام دے صدقے نامی ملے گا تے جڑے مہاپرشاں نا کبھی سیوا کو دو بھلے. ایک سنت کرام رام جو داتا مکت کا پر وہ ایویں مکتی نہیں دیندا تا دیندا ہے جو اس دا نام جپیے تے نام کون جپان گے رام جو داتا مکت کا سنت جپاوے نام. بابا جی وچن کردے سن رب بے شک رس جاوے رب بے شک رس جاوے تا رس جاوے پر رب دے پیارے نہ رس. یہ رب دے پیارے نال بنائی ہے تا رب ہی ریج پڑے گا. فرید اے تیجا پھل ہے درشن کیتے من کھریا بچن سنے من بھی محل اتری تے ہتھیں سیوا کیتی او شریر بھی سفل ہو گیا. تے ماں رب رس بھی جاندا ہے ہاں پتر رس جاندا ہے کس طرح. تو اس مائی نے کیا جس دن کسی جیون والے دے درشن ہو جان اس دن سمجھیے اج رب ٹٹھا ہے تے جس دن کسی ساگت پرش دے درشن ہو جان سمجھ لو اج رب رس گیا ہے. آخو سری واہ گرو. ساگت پرش وہ کون ہے جو رب تو ٹٹا ہوا ہے. نگورا پرش جتھے بہ جاتا ہے دھرتی سڑ جاتی ہے دھرتی. او ساکت پرش آپ سچ نال نہیں جڑتا جہے جڑتے انہوں کی نندا کرتا ہے. او ساکت ہے جا گرو نو چھڑ کے آپ کچھ بن بند ہے. او ساکت آپ کیوں بنی. مینو یاد آیا ہے ضلع لاہور پتوں کی تحصیل جنگل وچ بابا جی نے بخشش دی تھی چلار پنڈ سی نال ماجے دیا سنگت نے بےنتی کی بابا جی اتنے بھی گرو نانک کے نام کا چٹا دو سات بچن کیرتن شروع ہوا بڑی سنگت دوروں دوروں جنگل وچ منگل لگ جاندے سن جتھے جاندے سن بابا پورماشی آ گئی. پورماشی کا خاص سماگم ہوں سنگت بےنت آئی سنگیاں نے کیا بابا جی سارے دا یہ وچار ہے کہ آپ اچھی تھان تے بیٹھو آخو سری وائی اچھی تھان تکو پیاری سات سنگت اے پراپتی دے سادن ہاں پراپتی دا نمونہ ہے. آپ اچھی تھا تے بیٹھو تا جو ساری سنگت نو درشن ہو جائے تے بابا جی ترتی پٹ کے نیوے بہن دے ترتی پٹ لینا نیوہ بہن تے کہنا بھائی نیوے بیٹھاں گے گرو نانک دیا سنگت آن گیا کوئی بخشی روح آ جائے گی او دے چرنا دی دھوڑی پون دیوتا اڑا کے ساڈے اتنے سر دے گا ساڈا بھی ادھار ہو جائے گا. اتنی نمرتا آپ ایک نکوئے اتنی نمر سنگت نے جس سرے بینتی کی تھی بابا جی کہنے لگے ہو گر سکھو کی کیا جی اچے بیٹھی ہے ہاں بابا جی ساڈی اچھا ہے. بابا جی کہنے لگے گرو گرنتھ صاحب دے سامنے اچے کی بڑھ کے بھئی آخو سری سد گرو دی حضوری اچے اچے کی بڑھ کے بھئی اسی تو گرو نانک دے گولے ہیں جھاڑو بردار ہیں اسی گرو نانک دے کتے ہیں اچے کس طرح بیٹھے اے نہیں ہو سکتا. تو پیاری ساتھ سنگت آخرکار سنگت دی بھی بہنتی سی بابا جی کہنے لگے پھر باہر پرکاش کرو سری گرو صاحب دا تخت پوش دے اتے. کہنے لگے سدگرو دی حضوری چ بہ جا گیا تابیا بہ جا اے تو ہو سکتا ہے گرو گرنتھ صاحب دے سامنے اچے کی بہ جائیے مالک دے سامنے نوکر کی بہ جائے کتنی. گرو پیارے بھائی کرتار سنگھ جی مینو بچن سنایا ہے مہاپرشاں دا پورماشی دا بابا جی دی برسی منائی گئی تے مہاپرش کرچو والے بیٹھے ہیں درشن ہو رہے ہیں چت بڑا پرسن ہے. کہن لگے انہاں واسطے آسن بچھا دیتا اپنے گھر سنگت بیٹھی سی کیرتن ہو رہے سی کرپا کیتی درشن ہوئے بینتی کیتی مہاراج اوتھے بہنے. کہن لگے کرتار سی پہلا آسن چوکا کھو سری واہ گرو چک رہے مہاراج بیٹھ جاؤ. کہنے لگے نہیں مالک دے سامنے کس طرح بہ جائیے گرو نانک دے سامنے کس طرح بہ جائیے بھائی جی سکھ سکھ ہی ہے نا. بابا جی بچن کردے سن سکھ امیر بن گیا تا بھی سکھ ਰਾਜਾ ਬਣ ਗਿਆ ਤਾਂ ਵੀ ਸਿੱਖ, ਸੰਤ ਬਣ ਗਿਆ ਤਾਂ ਵੀ ਸਿੱਖ। ਬਾਬਾ ਜੀ ਕਹਿੰਦੇ ਸਮਝੇ ਰੱਬ ਵੀ ਬਣ ਜਾਵੇ ਤਾਂ ਵੀ ਸਿੱਖ। ਆਖੋ ਸ੍ਰੀ ਵਾਹਿਗੁਰੂ। ਸਿੱਖ ਸਿੱਖੀ ਸਿੱਖਣ ਚ ਸੁੱਖ ਹੈ ਪਿਆਰੀ ਸਾਧ ਸੰਗਤ, ਸਿੱਖਣ ਚ ਸਾਰੇ ਪਦਾਰਥ ਹਨ। ਤੇ ਜਿਹੜਾ ਕਹਿੰਦਾ ਨਾ ਮੈਂ ਸਿੱਖ ਲਿਆ, ਹਜ਼ੂਰ ਕਹਿੰਦੇ ਨੇ ਸੋ ਅਜਾਨ ਕਹੇ ਮੈਂ ਜਾਣਾ, ਉਹ ਅਜਾਨ ਹੈ। ਸੋ ਅਜਾਨ ਕਹੇ ਮੈਂ ਜਾਣਾ, ਜਾਣ ਹਾਰ ਨਾ ਚਾਹਨਾ, ਉਹ ਅਜਾਨ। ਮਹਾਂਪੁਰਸ਼ ਕਹਿਣ ਲੱਗੇ ਕਰਤਾਰ ਸਿੰਘ ਇਹ ਚੁੱਕਦੇ ਆਸਨ, ਸਤਿਗੁਰੂ ਦੀ ਹਜ਼ੂਰੀ ਚ ਬੈਠਾ। ਕਰਤਾਰ ਸਿੰਘ ਕਹਿਣ ਲੱਗੇ ਅਸੀਂ ਇਹ ਕੱਪੜਾ ਚੁੱਕ ਦਿੱਤਾ, ਮਹਾਰਾਜ ਹੁਣ ਆ ਜਾਓ। ਕਹਿਣ ਲੱਗੇ ਨਹੀਂ, ਸਾਡੇ ਮਨ ਨੂੰ ਸ਼ਾਂਤੀ ਨਹੀਂ ਆਏਗੀ ਜੇ ਗੁਰੂ ਦੇ ਅਰ ਵਿੱਚ ਬੈਠਾਂਗੇ, ਗੁਰੂ ਦੀ ਮਿਹਰ ਆਏਗੀ। ਹਾਲਾਂਕਿ ਮੈਂ ਪਹਿਲੀ ਵਾਰੀ ਦਰਸ਼ਨ ਕੀਰਤਨ ਸਰੋਤ ਸੁਣੀ, ਸਟੀਮਰ ਦੇ ਅੰਦਰ ਜਹਾਜ਼ ਦੇ ਵਿੱਚ ਹੀ ਸੁਣੀ ਸੀ ਸਰੋਤ ਮਹਾਂਪੁਰਸ਼ਾਂ ਦੀ। ਉਸ ਵੇਲੇ ਮਨ ਦੇ ਅੰਦਰ ਕੋਈ ਪਿਆਰ ਦੀ ਚਰਨਾਟ ਛਿੜੀ ਸੀ, ਕਿਉਂ ਨਾ ਛਿੜੇ ਭਾਈ, ਜਿਨ੍ਹਾਂ ਦੇ ਅੰਦਰ ਗੁਰੂ ਨਾਨਕ ਦਾ ਪਿਆਰ ਹੈ। ਤਿਸ ਕੀ ਸੋਏ ਸੁਣੀ ਮਨ ਹਰਿਆ, ਆਸਨ ਚੁੱਕ ਦਿੱਤਾ ਬੈਠ ਕੇ। ਜਿਹਨੇ ਗੁਰੂ ਦਾ ਅਦਬ ਕੀਤਾ ਪਿਆਰਿਓ, ਯਾਦ ਰੱਖੋ ਉਹਦਾ ਦੁਨੀਆਂ ਅਦਬ ਕਰੇਗੀ। ਜਿਹਨੇ ਸਤਿਗੁਰ ਪੁਰਖ ਮਨਾਇਆ ਤਿਨਾ ਪੂਜੇ, ਸਭ ਕੁਝ ਉਹਨੂੰ ਦੁਨੀਆਂ ਪੂਜੇਗੀ, ਪਰ ਉਹ ਆਪਣੀ ਪੂਜਾ ਨਹੀਂ ਕਰਾਉਂਦੇ। ਉਹ ਕਹਿੰਦੇ ਵੀ ਗੁਰੂ ਨਾਲ ਜੁੜੋ। ਇਹ ਹੈ ਗੁਰੂ ਨਾਨਕ ਦੇ ਸੰਤਾਂ ਦਾ ਜੀਵਨ। ਜਿਹੜਾ ਆਪਣੀ ਪੂਜਾ ਕਰਾਉਂਦਾ ਹੈ, ਯਾਦ ਰੱਖੋ ਉਹ ਗੁਰੂ ਨਾਨਕ ਦਾ ਸੰਤ ਨਹੀਂ। ਆਖੋ ਸ੍ਰੀ ਵਾਹਿਗੁਰੂ। ਗੁਰੂ ਨਾਨਕ ਦਾ ਸੰਤ ਸਾਨੂੰ ਗੁਰੂ ਨਾਨਕ ਨਾਲ ਜੋੜੇ। ਗੁਰੂ ਨਾਨਕ ਮਹਾਂਪੁਰਸ਼ ਉਹ ਪਿਆਰੀ ਸਾਧ ਸੰਗਤ। ਬਾਬਾ ਜੀ ਕਹਿਣ ਲੱਗੇ ਕੀ ਉੱਚੇ ਕਿਸ ਤਰ੍ਹਾਂ ਬਹਿ ਜਾਈਏ, ਕੀ ਬਣ ਕੇ ਬਈ ਸਤਿਗੁਰ ਦੀ ਤਾਵਿਆ ਬੇਟ। ਤਾਂ ਪਿਆਰੀ ਸਾਧ ਸੰਗਤ ਇਹ ਪ੍ਰਾਪਤੀ ਦੇ ਲੱਖਣ, ਜੇ ਜੀਵਨ ਵਾਲੇ ਮਿਲ ਗਏ ਤਾਂ ਜੀਵਨ ਸਫਲ ਤੇ ਫਰੀਦ, ਜੇ ਕੋਈ ਮਨਮੁਖ ਮਿਲ ਗਿਆ, ਸਾਗਤ ਪੁਰਸ਼ ਮਿਲ ਗਿਆ, ਰੱਬ ਤੋਂ ਟੁੱਟਾ ਹੋਇਆ, ਫਿਰ ਉਹਦੇ ਦਰਸ਼ਨ ਕੀਤੇ ਅਰੂੜੀ ਦੇ ਕੋਲੋਂ ਲੰਘ ਜਾਓ ਨਾ ਬਦਬੂ ਮਿਲਦੀ। ਸਾਕਤ ਪੁਰਸ਼ ਦਾ ਜੀਵਨ ਹੀ ਐਸਾ, ਕੋਲੋਂ ਲੰਘ ਜਾਓ ਦਾ ਬਚਨ ਹੀ ਐਸਾ ਨਿਕਲੇਗਾ। ਫਰੀਦ ਉਹਦੇ ਦਰਸ਼ਨ ਹੋ ਜਾਣ ਤਾਂ ਸਮਝੀਏ ਅੱਜ ਰੱਬ ਰੁਸ ਗਿਆ। ਫਿਰ ਕੀ ਕਰੀਏ, ਅਰਦਾਸ ਕਰੀਏ ਹੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ, ਸਹੀ ਗੁਰੂ ਪਿਆਰੇ ਮਹਾਂਪੁਰਸ਼ ਮਿਲੋ, ਜਿਨ੍ਹਾਂ ਮਿਲਿਆ ਚੇਤੇ ਆਵੇ ਸਤਨਾਮ। ਰੱਬ ਪੁੱਠੇ ਦੀ ਇਹ ਨਿਸ਼ਾਨੀ, ਸੰਤਾਂ ਸੰਗ ਵਿਹਾਵੇ ਰੱਬ ਰੁੱਸੇ ਦੀ ਇਹ ਨਿਸ਼ਾਨੀ, ਕੋਈ ਸਾਕਤ ਪੁਰਸ਼ ਮੱਥੇ ਲੱਗ ਜਾਵੇ। ਰੱਬ ਤੁੱਠਾ ਅੱਜ ਪੀਲੀ ਨੂੰ ਭਗਵਾਨ ਰਾਮ ਚੰਦ ਦੇ ਦਰਸ਼ਨ, ਬੇਰ ਖਾਧੇ ਇੱਧਰ ਪੰਪਾ ਸਰ ਦੇ ਰਿਖੀ, ਇਹ ਵੀ ਉਡੀਕ ਕਰ ਰਹੇ ਸਨ ਕਿ ਭਗਵਾਨ ਰਾਮ ਚੰਦ ਜੀ ਆਏ ਹਨ। ਇਹਨਾਂ ਨੇ ਆਪਣੀਆਂ ਕੁਲੀਆਂ ਨੂੰ ਬੜਾ ਸਵਾਰ ਕੇ ਰੱਖਿਆ ਸੀ, ਇਹਨਾਂ ਨੂੰ ਆਪਣੇ ਕਰਮ ਕਾਂਡ ਦਾ ਬੜਾ ਮਾਣ ਸੀ, ਉੱਚੀ ਕੁਲ ਦਾ ਮਾਣ। ਲਕਸ਼ਮਣ ਨੇ ਕਿਹਾ ਮਹਾਰਾਜ ਉਧਰ ਵੀ ਉਡੀਕ ਹੈ, ਚੱਲੋ ਭਾਈ ਚੱਲੀਏ, ਪੀਲੀ ਤੂੰ ਵੀ ਸਾਡੇ ਨਾਲ। ਭਗਵਾਨ ਪਹੁੰਚੇ ਇਹ ਰਿਖੀ ਮੁਨੀ, ਭਗਵਾਨ ਦੇ ਦਰਸ਼ਨ ਕੀਤੇ, ਭਗਵਾਨ ਜੀ ਬੈਠੇ, ਨਾਨਾ ਪ੍ਰਕਾਰ ਦੇ ਪਦਾਰਥ ਲਿਆਂਦੇ। ਆਖਰਕਾਰ ਰਿਖੀਆਂ ਨੇ ਕਿਹਾ ਮਹਾਰਾਜ ਤੁਸੀਂ ਬੜੀ ਕਿਰਪਾ ਕੀਤੀ, ਇਸ ਯੁੱਗ ਦੇ ਮਾਲਕ ਹੋ, ਅਵਤਾਰ ਹੋ। ਭਗਵਾਨ ਜੀ ਕਹਿਣ ਲੱਗੇ ਭਾਈ ਕੋਈ ਤਕਲੀਫ ਹੈ ਤਾਂ ਦੱਸੋ। ਇਹਨਾਂ ਨੇ ਕਿਹਾ ਹੋਰ ਤਾਂ ਮਹਾਰਾਜ ਸਭ ਠੀਕ ਹੈ, ਪਰ ਇੱਕ ਤਕਲੀਫ ਹੈ। ਕਿਹੜੀ? ਇਹ ਜਿਹੜਾ ਸਾਹਮਣੇ ਸਰੋਵਰ ਹੈ ਨਾ, ਜਿੱਥੋਂ ਇਹ ਪਾਣੀ ਦਾ ਭਰਿਆ ਹੈ, ਪਰ ਮਹਾਰਾਜ ਇਹਦੇ ਚ ਬੜੇ ਕੀੜੇ ਹਨ। ਆਖੋ ਸ੍ਰੀ ਵਾਹਿਗੁਰੂ। ਬੜੀਆਂ ਕੋਸ਼ਿਸ਼ਾਂ ਕੀਤੀਆਂ ਪਰ ਇਹ ਨਿਰਮਲ ਨਹੀਂ ਹੁੰਦਾ। ਪਹਿਲਾਂ ਪਾਣੀ ਜੀਓ, ਬੜੀ ਤੰਗੀ ਹੈ ਪਾਣੀ ਦੀ। ਤਾਂ ਭਗਵਾਨ ਜੀ ਕਹਿਣ ਲੱਗੇ ਕਿਹੜੀ ਵੱਡੀ ਗੱਲ, ਤੁਸੀਂ ਕਰਮ ਕਾਂਡੀ ਹੋ, ਉੱਚੀ ਕੁਲ ਵਾਲੇ ਹੋ, ਮੰਤਰਾਂ ਦਾ ਉਚਾਰਨ ਕਰਨ ਵਾਲੇ ਹੋ, ਮੰਤਰ ਪੜ੍ਹ ਕੇ ਤੇ ਪਾਣੀ ਨੂੰ ਨਿਰਮਲ ਕਰ ਲਓ। ਕਹਿਣ ਲੱਗੇ ਮਹਾਰਾਜ ਸਾਰਾ ਸਾਧਨ ਕੀਤਾ, ਸਾਰਾ ਹੁਣ ਤੁਸੀਂ ਕਿਰਪਾ ਕਰੋ। ਹੁਣ ਇੱਕੋ ਇੱਛਾ ਹੈ, ਤੁਹਾਡੇ ਚਰਨ ਧੋ ਕੇ ਇਹਦੇ ਵਿੱਚ ਪਾਉਂਦੇ। ਚੰਗਾ ਵੀ ਪਾ ਲਓ, ਭਗਵਾਨ ਰਾਮ ਚੰਦ ਦੇ ਚਰਨ ਧੋ ਕੇ ਸਰੋਵਰ ਦੇ ਵਿੱਚ ਪਾਏ, ਕੀੜੇ ਉਸੇ ਤਰ੍ਹਾਂ ਕੁਰਬਲ ਕੁਰਬਲ। ਮਹਾਰਾਜ ਇਹ ਅਜੇ ਵੀ ਪਾਣੀ ਮੈਲਾ ਹੈ। ਭਗਵਾਨ ਰਾਮ ਚੰਦ ਜੀ ਕਹਿਣ ਲੱਗੇ ਫਿਰ ਪੀਲਣੀ ਦੇ ਚਰਨ ਧੋ ਕੇ ਪਾ ਦੇਵਾ। ਖੁਸ਼ ਸ੍ਰੀ ਵਾਹਿਗੁਰੂ। ਮਹਾਰਾਜ ਪੀਲਣੀ
1: اسی تینو متھے نہیں لاندے. پہلا پہلا آندی سی اتھے ساڈی چگیاں دے آسے پاسے بہت پرواری کر دیندی سی, ہن او وی بند کر دتا ہے. کروپ ہے ایویں ور ویکھیا ساڈے من وچ کرنا آ جاندی پیلن. اے تاں نیچ ہے چنڈال نہیں, اسی تینو متھے نہیں لاندے. بھگوان رام چند جی کہن لگے بھی تہاڈی مرضی ہے, پاویں نیچ ہے کچھ ہے بچا بن کے ویکھ لو. آخرکار پیاری ساتھ سنگت ساکھی بڑی لمبیری ہے, پیلنی دے چرن توتے کس نے توتے رکھی. بھگوان جی کہن لگے جی توانو توندے ہاں نفرت آؤندی, اسی آپ تو دیں گے. ہر داسن سے پریت ہے, اے نہ سمجھے کرو بھی مہاپرشاں نال اسی پیار کرنے ہیں. اسی اس واسطے کرنے ہیں کہ مہاپرشاں نال گرو نانک پیار کردا ہے. ہر داسن سے پریت ہے, ہر داسن سے مت, ہر داسن کے وس ہے جو جنتی کے وس جنت ہے. جنتی کے وس بھگوان رام چند جی نے پیلنی نے آپ چرن دھوتے. مہاراج میں غریبنی ہاں, نہ پیلنی تیرے اندر سچ ہے, تیرے اندر پیار ہے. بھگوان رام چند جی نے پیلنی دے چرن دھو کے جس ویلے اس سروور دے اندر پائے سارا پانی امرت بن گیا. آخو شری وائے جن کے چرن تیرتھ کوٹ گنگا. جن کے لو بھائی کرم کانڈی اچھی کلا والے ہو, تواڈے منترا نے کچھ نہیں کیتا, اسی بھی چرن دھو کے پائے ہیں, پر میرے بھگت دے چرنا اتنی ستی ہے. پیلنی تو تن نہ رو تو مہاراج تہاڈی کرپا ہے, تہاڈی کرپا تسی کرپا کیتی ہے. جس نیچ کو کوئی نہ جانے نام جپت چوکنتی. اے پیار دکھے پیار دی اوستا ہے. تو آؤ پیاری ساتھ سنگت, کہو نانک بھلا میرا کرم جت بھیٹے سادھو کے. سادھو دے چرن بھائی چرن سادھ کے دھوئے دھوئے پیو, عرب سادھ کو اپنا جیو, سادھ کی طور کرو اسنان, سادھ اوپر جائیے قربان, سادھ سیوا بڑ پاگی پائیے, سادھ سنگ ہر کیرتن گائیے. ماں پرشاں دی پریرنا انسار گرمخ پیارے گرو دروں ورسائے ہوئے سردار جگجیت سنگھ جی, انہاں دے وڈے پراتا جی سردار تارا سنگھ جی, اور انہاں دے ویر سارا گرمخ پروار گرو نے بخشش کیتی ہے بھائی. سنت سیوی پروار ہے, سنت دی سیوا تے سنت دی سنگت نال ملیا کی ہے. اے تسی تک لو سب کچھ ملیا. ہن اتھے کسی چیز دی کمی ہے, کوٹھیاں بھی دتی ہیں, کاروبار بھی دتا ہے, تے نالے گرو نانک نے اپنا پیار بھی دتا ہے. جتھے پیار آ گیا سواگن دا ہار سنگار سفل ہو جاندا ہے, جے پتی دی پرسنتا ہے. تے جے پتی نہیں ری جی ہے تا کتنے کر لوے, انہوں سواگن کوئی نہیں کہے گا, دوہاگن کہن گے. دوہاگن کیا نشانی ہے؟ کسی نے سوال کیتا ہے مہاراج دوہاگن دی نشانی کی ہے؟ حضور کہندے نے خسمو کٹھی پھرے نمانی, اپنے کنت نوں نہیں رجایا, اپنے سائیں دی پرسنتا نہیں لی. پھر چاہے وہ سچے بستر پاندی ہے, چاہے ریشمی پاندی ہے, چاہے کچھ پاندی ہے, حضور کہندے نے میلے ویس تنا کامنی. انہوں نے میلے ویس لوکی انگلیں کرتے ہیں, پتی نال بننی آئی تے کپڑے پائی دی. میلے ویس تنا کامنی دکھی رہن ویاہے. تو پیاری ساتھ سنگت کتنی بخشش ہے, کتنی مہر ہے, جتھے سب کچھ گرو نانک نے بخشیا کیڈا سونا کیرتن. سردار رجندر سنگھ جی تبلا ہو جا رہے سن, بڑا سونا اچھا ہو جا رہے سن, گرو مہر کرے چڑھدیاں کلاں سدگرو جیون بخشے, کیڑی وڈی گل ہے. سویر دا پلا یا شام نو کارا جاوے نو پلا کوئی نہیں کہتا, گرو بخش. تو پیاری ساتھ سنگت میرا تا گرو دی ہیں نا, بخشش تا گرو دی لینی ہے بھائی. اتنے بھی تھی گرو دے حکم ہی سب کچھ پراپت ہوتا ہے, سونا کیرتن ہوا ہے. تو پیاری ساتھ سنگت اے ماں پرشاں دی کرپا ہے. تلسی جی نے لکھیا ہے, گسائیں تلسی داس جی نے, ست دارا اور لکشمی پاپی کے بھی ہوئے. اے چیزاں تو پاپی کوڑ بھی آ جاندی ہیں, اتوں وستو کیڑی ہے؟ ست دارا اور لکشمی پاپی کے بھی ہوئے, سنت سماگم ہری کتھا تلسی درلب دوئے. تو آو پیاری ساتھ سنگت, راجا جوگیاں نے درشن ہوئے, چت بڑا پرسن ہوا ہے. ਤੇ ਨਾਲੇ ਰੱਬੀ ਬਾਣੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ, ਕੀਰਤਨ ਮਿਲਿਆ। ਸਾਧ ਸੰਗ ਹਰ ਕੀਰਤਨ ਗਾਈਏ, ਅਣਕ ਬਿਘਨ ਤੇ ਸਾਧੂ ਰਾਖੇ, ਹਰ ਗੁਣ ਗਾਏ ਅੰਮ੍ਰਿਤ ਰਚਿਆ ਕੇ, ਓਟ ਗਈ ਸੰਤੇਂਦਰ ਆਇਆ ਸਰਵ ਸੁਖ, ਸਾਰੇ ਸੁਖਾਂ ਦੀ ਪ੍ਰਾਪਤੀ ਹੋਈ। ਕੀਰਤਨ ਜੁੜੇ ਹੋ, ਗੁਰੂ ਨਾਲ ਜੁੜੇ ਹੋ, ਨਾਮ ਨਾਲ ਜੁੜੇ ਹੋ ਭਾਈ, ਇਹ ਸਾਧਨ ਹੈ। ਜੋ ਸੁਖੋ ਚਾਹੇ ਸਦਾ ਸ਼ਰਨ ਰਾਮ ਕੀਲੇ ਤੋਂ ਆਓ। ਮਹਾਂਪੁਰਸ਼ਾਂ ਦੇ ਜੋ ਬਚਨ ਹੁੰਦੇ ਹਨ ਉਹ ਕਮਾਈ ਵਾਲੇ ਹੁੰਦੇ ਹਨ, ਉਹਨਾਂ ਨੂੰ ਹਿਰਦੇ ਚ ਵਸਾਈਏ, ਉਹਨਾਂ ਪੂਰਨਿਆਂ ਤੇ ਤੁਰੀਏ। ਉਹ ਫਿਰ ਕਿਹੜਾ ਪੂਰਨਾ ਦੱਸਦੇ ਹਨ? ਉਹ ਗੁਰੂ ਨਾਨਕ ਨਾਲ ਜੋੜਦੇ ਨੇ, ਗੁਰੂ ਗ੍ਰੰਥ ਸਾਹਿਬ ਨਾਲ ਜੋੜਦੇ, ਬਾਣੀ ਨਾਲ ਜੋੜਦੇ ਨੇ, ਜਪਾਉਂਦੇ ਨੇ ਸਤਨਾਮ ਜਪ ਕੇ, ਤੇ ਫਿਰ ਸਾਡਾ ਜੀਵਨ ਸਫਲ ਹੁੰਦਾ ਹੈ। ਕਈਆਂ ਦਿਨਾਂ ਤੋਂ ਉਡੀਕ ਸਿੰਘ ਸਰਦਾਰ ਤਾਰਾ ਸਿੰਘ ਜੀ ਕਹਿੰਦੇ ਸਨ ਵੀ ਆਉਣਗੇ ਮਹਾਂਪੁਰਸ਼, ਤੋਂ ਚਿੱਤ ਬੜਾ ਪ੍ਰਸੰਨ ਹੋਇਆ ਹੈ। ਬੰਦਗੀ ਵਾਲਿਆਂ ਦੇ ਦਰਸ਼ਨ ਕੀਤੇ ਆ, ਮਨ ਪ੍ਰਸੰਨਤਾ ਵਿੱਚ ਆ ਜਾਂਦਾ, ਕਿਉਂਕਿ ਸਭ ਤੋਂ ਵੱਡਾ ਖਜ਼ਾਨਾ ਹੀ ਬੰਦਗੀ ਹੈ, ਵੱਡੀ ਪੂੰਜੀ ਹੈ ਜੋ ਅੱਜ ਗੁਰੂ ਨੇ ਮਿਹਰ ਕੀਤੀ ਹੈ। ਤੋ ਆਓ ਪਿਆਰੀ ਸਾਧ ਸੰਗਤ, ਹੁਣ ਸ਼ਬਦ ਦੀ ਅਖੀਰਲੀ ਤੁਕ ਪੜ੍ਹ ਕੇ ਕੀਰਤਨ ਦੀ ਸਮਾਪਤੀ ਕਰਦਾ ਹਾਂ। ਤੁਸੀਂ ਸਾਰੇ ਜੁੜੇ ਹੋ ਕੀਰਤਨ ਦੇ ਸਦਕੇ ਗੁਰੂ ਨਾਨਕ ਨਾਲ, ਮਹਾਂਪੁਰਸ਼ਾਂ ਦੀ ਕਿਰਪਾ ਦੁਆਰਾ, ਤੇ ਮੇਰੇ ਵਾਸਤੇ ਅਰਦਾਸ ਕਰਿਆ ਕਰੋ, ਕਿਉਂਕਿ ਜੁੜਿਆਂ ਦੀਆਂ ਅਰਦਾਸਾਂ ਜੋੜ ਦਿੰਦੀਆਂ ਹਨ। ਉਹ ਕਿਹੜੀ ਅਰਦਾਸ ਹੈ? ਦਿਓ ਸਜਣ ਅਸੀਸੜੀਆਂ, ਜੋ ਹੋਏ ਸਾਹਿਬ ਬਖਸ਼ਿਸ਼ ਹੋ ਜਾਏ, ਮੇਹਰ ਹੋ ਜਾਏ ਮਹਾਂਪੁਰਸ਼ਾਂ ਬਾਬਾ ਜੀ ਬਖਸ਼ਿਸ਼, ਕਿਉਂਕਿ ਨਿਰਾ ਕਹਿਣ ਮਾਤਰੀ ਨਾ ਰਵਾ, ਕੜਛੀ ਦੂਜਿਆਂ ਨਾ ਵਰਤਾਂਦੀ ਰਵੇ, ਆਪ ਵੀ ਗ੍ਰਹਿਣ ਕਰੇ। ਛਾਰਨੀ ਦੀ ਤਰ੍ਹਾਂ ਜੀਵਨ ਨਾ ਬਣੇ, ਛੱਜ ਦੀ ਤਰ੍ਹਾਂ ਬਣ ਜਾਏ। ਛਾਰਨੀ ਜਿਹੜੀ ਹੈ ਉਹ ਤਤ ਵਸਤੂ ਨੂੰ ਹੇਠਾਂ ਸਿੱਟ ਦਿੰਦੀ ਹੈ ਅਸਲੀਅਤ ਨੂੰ, ਪਰ ਜਿਹੜਾ ਛੱਜ ਹੈ ਉਹ ਕੂੜਾ ਇੱਕ ਪਾਸੇ ਕਰ ਦਿੰਦਾ, ਚੰਗੀ ਚੀਜ਼ ਗ੍ਰਹਿਣ ਕਰ ਲੈਂਦਾ। ਤਾਂ ਗੁਰਸਿੱਖ ਦਾ ਜੀਵਨ ਇਹੋ ਜਿਹਾ, ਗੁਣਾ ਕਹੋਵੇ ਵਾਸਲਾ ਕਢਵਾਸ, ਗੁਣਾਂ ਦੀਆਂ ਪੰਡਾਂ ਬਣੀਏ ਭਾਈ, ਤੋ ਤਾਂਹੀਓ ਮਿਲ ਸਕਦੀਆਂ ਗੁਣਵਾਨ ਮਹਾਂਪੁਰਸ਼ਾਂ ਦੀ ਸੰਗਤ ਕਰਕੇ ਆਪਣਾ ਜੀਵਨ ਸਫਲਾ ਕਰੀਏ। ਅਖੀਰਲੀ ਤੁਕ ਪੜ੍ਹ ਕੇ ਕੀਰਤਨ ਦੀ ਸਮਾਪਤੀ ਕਰਦਾ ਹਾਂ। ਭੁੱਲ ਚੁੱਕ ਦੀ ਖਿਮਾ, ਪਿਆਰ ਨਾਲ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।

ਬਾਬਾ ਜੀ ਕਹਿਣ ਲੱਗੇ ਮਰਦੇ ਉਹ ਨੇ ਜਿਹੜੇ ਰੱਬ ਤੋਂ ਵਿਛੋੜਾ ਪਾ ਜਾਂਦੇ, ਜਿਹਦੇ ਜੀ ਮਰ ਜਾਂਦੇ ਨੇ। ਆਖਾਂ ਜੀਵਾਂ ਦੂਸਰੇ ਮਰ ਜਾਂਦੇ। ਸੰਤ ਗੁਰੂ ਨਾਨਕ ਪਾਤਸ਼ਾਹ ਬਾਬਾ ਨਾਨਕ ਸਿੰਘ ਇੱਕ ਦਿਨ ਕਹਿਣ

0: ਕੇ ਸਤਿਗੁਰ ਕੇ ਵੱਡਾ ਡਿੱਠਾ ਹੈ ਕੀਮਤ ਪਾਈ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕੇਤਾ ਕੇਵਟ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਏ ਗਿਆਨੀ ਧਿਆਨੀ ਗੁਰੂ ਗ੍ਰਹਾਈ ਕਹਿਣ ਨਾ ਜਾਏ ਤੇਰੇ ਤਿਲ ਵਡਿਆਏ ਸਭਤਾ ਸਭਤਾ ਸਭ ਚੁਣੀਆਂ ਸਿੱਧਾ ਪੁਰਖਾਂ ਕੀਆਂ ਵਧਾਈਆਂ ਤੁਦ ਬਿਨਸੀ ਦੀ ਕਿਨੇ ਨਾ ਪਾਈਆਂ ਕਰਮ ਲੈ ਨੀ ਠਾਕ ਰਹਾਈਆਂ ਆਖਣ ਵਾਲਾ ਕਿਆ ਵਿਚਾਰਾ ਸਿੱਧੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇ ਤਿਸੇ ਕਿਆ ਚਾਰਾ ਨਾਨਕ ਸਾ ਸਵਰਨ ਹਾਰਾ ਹਸਾ ਮੱਲਾ ਫੈਲਾ ਆਖਾ ਜੀਵਾਂ ਵਿਸਰੇ ਮਰ ਜਾਓ ਆਖਣ ਔਖਾ ਸਾਚਾ ਨਾਮ
1: ਸੱਚ ਸੱਚ
0: ਨਾਮ ਲਾਗੇ ਭੂਖੇ ਕਹਿ ਚੱਲੀਏ ਦੁੱਖ ਸੋ ਕਿਉਂ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ ਸਾਚੇ ਨਾਮ ਕੀ ਦਿਲ ਵਡਿਆਈ ਆਖ ਕੇ ਕੀਮਤ ਨੀ ਪਾਏ ਜੈਸਾ ਮਿਲ ਕੇ ਆਖਣ ਪਾਏ ਬੜਾ ਨਾ ਹੋਵੇ ਕਾਠ ਨਾ ਜਾਏ
2: ਨਾ ਉਮਰੇ ਨਾ ਹੋਵੇ ਸੋਗ ਦਿੰਦਾ ਰੇ ਨਾ ਚੁੱਕੇ ਭੋਗ ਗੁਣ ਇਹੋ ਹੋਰ ਨਾ ਹੀ ਕੋਏ ਨਾ ਕੋ ਹੋਆ ਨਾ ਕੋ ਹੋ ਜਿਵੜਿਆ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੇ ਤੇ ਕਮਜਾਤ ਨਾਨਕ ਨਾਵੇ ਬਾਸਨਾ
1: ਰਾਹ ਗੁਜਰੀ ਮਹਲਾ ਚੌਥਾ ਹਰ ਕੇ ਜਨ ਸਤਿਗੁਰ ਸਤਪੁਰਖਾ ਬਿਨੋ ਗੁਰੂ ਮੁਰ ਪਾਸ ਹਮ ਕੀ ਰੇ ਕਿਰਮ ਸਤਿਗੁਰ ਸਰਨਾਈ ਕਰਦਿਆ ਨਾਮ ਪ੍ਰਕਾਸ਼ ਮੇਰੇ ਮੀਤ ਗੁਰਦੇਵ ਮੁਖ ਰਾਮ ਨਾਮ ਪ੍ਰਕਾਸ਼ ਗੁਰਮੁਖ ਨਾਮ ਮੇਰਾ ਪ੍ਰਾਣ ਸਿਖਾਈ ਹਰ ਕੀਰਤ ਹਮੇ ਰਹਿ ਰਾਹ ਸਿਖ ਰਹੋ ਅਰਜਨ ਕੇਵਲ ਭਾਗ ਵਡੇਰੇ ਜਿਨ ਹਰ ਹਰ ਸਰਦਾਰ ਪਿਆਸ ਹਰ ਹਰ ਨਾਮ ਲੈ ਤੁਰਖਾ ਸੇ ਮਿਲ ਸੰਗੋ ਪ੍ਰਕਾਸ਼ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਏਕ ਭਾਗਹੀਨ ਜਮ ਪਾਸ ਜੋ ਸਤਿਗੁਰ ਸੰਗ ਸਿਖਣੀ ਆਏ ਤ੍ਰਿਗ ਜੀਵੇ ਤ੍ਰਿਗ ਜੀਵਾ ਜਿਨ ਹਰ ਜਨ ਸਤਿਗੁਰ ਸੰਗ ਭਾਈ ਤਿੰਨ ਤੁਰ ਮਸਤ ਕੇ ਲਿਖਿਆ ਲਖਾਸ
2: ਤਨ
1: ਤਨ ਸਤਸੰਗ ਜਿਤ ਹਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਕਾਸ਼ ਰਾਗ ਦੀ ਮਾਲਾ ਪੰਜਵਾਂ ਆਏ ਰੇ ਮਨ
2: ਚਿਤਵੈ ਉਦਮ ਜਾਂ ਆਹਰ ਹਰ ਜਿਉ ਪਰਿਆ ਸੈਲ ਪਥਰ ਮੈਂ ਜਨ ਤੋ ਪਾਏ ਤਾਂ ਕਰ ਜਗਾਗੇ ਕਰ ਤਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ ਤਰਿਆ ਰਹੋ ਜਨ ਪਿਤਾ ਲੋਕ ਸਿਧਮੰਤਾ ਕੋਈ ਨਾ ਕਿਸ ਕੀ ਤਰਿਆ ਸਿਰ ਸਿਰ ਰਿਜਕ ਸਵਾਏ ਠਾਕੁਰ ਕਾਏ ਮਨ ਬਹੁ ਕਰਿਆ ਉਡੇ ਉਡਿਆਵੇ ਸਹਿ ਕੋ ਸਤ ਪਾਛੇ ਬਛਰੇ ਛਰਿਆ ਤਿਨ ਕਵਣ ਖਿਲਾਵੇ ਕਵਣ ਚੁਗਾਵੇ ਮਨ ਮੇ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਤਾਨ ਠਾਕੁਰ ਕਰਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨਾ ਪਾਰਾ ਵਰਿਆ
1: ਸਮਾਲਾ ਚੌਥਾ ਸੋ ਪੁਰਖੀ ਕੋ ਓਂਕਾਰ ਸਾਹਿਬ ਗੁਰ ਪ੍ਰਸਾਦ ਸੋ ਪੁਰਖ ਨਰਿੰਦ ਜੀ ਹਰ ਪੁਰਖ ਨਰਿੰਦ
0: ਹਰ ਗਮ ਗੁਰ ਪਾਰਾ ਤੁਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀ ਆਕਾ ਦਾਤਾ ਰਾ ਹਰ ਦਿਆਵ ਸੰਤੋ ਜੀ ਸੰਦੂਕ ਪੇ ਸਾਰਨ ਹਾਰਾ ਹਰਾ ਪੇ ਠਾਕਰ ਹਰਾ ਪੇ ਸਭ ਜੀ ਗਿਆ ਨਾਨਕ ਜਗ ਵਿਚਾਰਾ ਤੂੰ ਘੱਟ ਘੱਟ ਅੰਤਰ ਸੰਤਰ ਜੀ ਹਰ ਇੱਕ ਪੁਰਸ਼ ਮਾਣਾ ਇੱਕ ਦਾਤੇ ਇੱਕ ਪੈਖਾਰੀ ਜੀ ਸਭ ਤੇਰੇ ਚੋਟ ਬਣਾਣਾ ਤੂੰ ਆਪੇ ਦਾਤਾ ਆਪੇ ਮੁਕਤਾ ਜੀ ਤੁਧ ਮੇ ਨਵਰ ਨਾ ਜਾਣਾ ਤੂੰ ਪਾਰ ਬ੍ਰਹਮ ਬਿਆਨ ਬਿਆਨ ਜੀ ਤੇਰੇ ਗਿਆ ਬਣਿਆ ਖਾਣਾ ਜੋ ਸੇਵੇ ਤੂੰ ਜੀ ਜੋ ਨਾਨਕ ਤਿੰਨ ਕੁਰਬਾਣਾ ਹਰ ਦਿਆਵੇ ਹਰ ਦਿਆਵੇ ਤੂੰ ਜੀ ਸੇ ਜਨ ਜੁਗ ਮੇ ਸੁਖਵਾਸੀ ਸੇ ਮੁਖ ਸਿੰਧ ਪੇ ਜਿਨ ਹਰਦਿਆ ਜੀ ਤੂੰ ਟੁੱਟੀ ਜਮ ਕੇ ਫਾਸੀ ਜਿਨ ਨਿਰਪੋ ਜਿਨ ਹਰ ਨਿਰਪੋ ਤਿਆ ਜੀ ਤਿਨ ਕਾ ਭੋ ਸਗਵਾਸੀ ਜਿਨ ਸੇਵਾ ਜਿਨ ਸੇਵਾ ਮੇਰਾ ਹਰ ਜੀ ਪਿਆਰ ਹਰ ਵਿਸ਼ਵਾਸੀ ਤੇਰੇ ਅਨੇਕ ਤੇਰੇ ਅਨੇਕ ਪੜੇ ਬੋ ਸਿਮਰ ਸ਼ਾਸਤਰ ਜੀ ਕਰ ਕਿਰਿਆ ਖਟਕਣ ਗ੍ਰੰਥਾ
2: ਸੇ ਭਗਤ
0: ਸੇ ਭਲੇ ਜਨਾਨ ਜੀ ਜੋ ਪਾਵੇ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਪਰਮ ਪ੍ਰਕਰਤਾ ਜੀ ਤੂੰ ਜੇ ਵਡਾਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਾਸਾ ਤੂੰ ਏਕੋ ਜੀ ਤੂੰ ਨੇ ਚਲ ਕਰਤਾ ਸੋਈ ਤੂੰ ਦੇ ਆਪੇ ਪਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋ ਹੋਈ ਤੂੰ ਦੇ ਆਪੇ ਸ੍ਰਿਸ਼ਟ ਸਭ ਪਾਏ ਜੀ ਤੂੰ ਦੇ ਆਪੇ ਸ੍ਰਿਸ਼ਟ ਸਭ ਹੋਈ ਜੋ ਨਾਨਕ ਗੁਣ ਗਾਵੇ ਕਰਤੇ ਕੇ ਜੀ
1: ਕਿਰਪਾ ਕਰੇ ਤੇ ਨਾਮ ਰਤਨ ਪਾਇਆ ਗੁਰੂ ਗੁਰਦਾਵਾ ਤੁਦਾ ਛੋੜਿਆ ਮਲਾਇਆ ਤੂੰ ਉਸ ਤੁਦੀ ਮਾਇ ਤੁਦੀ ਬਿਰਥਾ ਕਬੀ ਨਾ ਜੀ ਜਨ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਜਿਸ ਨੂੰ ਤੂੰ ਜਣਾਏ ਸੋਈ ਜਨ ਜਾਣੇ ਅਰਗੁਣ ਸਦੀ ਆਪ ਖਾਣੇ ਜਿਨਾ ਸੇਵਾ ਪਾਇਆ ਸਹਿਜੇ ਅਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕਿਆ ਸਭ ਹੋਏ ਦਵਿੰਦੂ ਜਾਵਰ ਨ ਕੋਏ ਤੂੰ ਕਰ ਕਰ ਵੇਖੇ ਜਾਣੇ ਸੋਈ ਜਾਨਾ ਗੁਰੂ ਪ੍ਰਗਟ ਹੋਇਆ ਸਮਾਲਾ ਪਹਿਲਾ
2: ਤਿਸਰੁੜੇ ਪਹਿਲੇ ਨਿਵਾਸਾ ਪਾਣੀ ਪਾਵਕ ਤਿਨੇ ਕਿਆ ਪੰਕਜ ਮੋਹ ਪਗਨੇ ਚਾਲੇ ਹਮ ਦੇਖਾਂ ਤੈ ਡੁਬੇਲੇ

0: पढ़िया पाएंगे जब ते तुम्हारे तब ते को वाम तेरे नियाने राम रीम पुराण कुरान अनेक है मत एक न मान्यो
1: सिमरो शास्त्र वे सब वो भेद के आम एक न जान्यो कृपा तुम्हारी कर मैं न क्यों सब तो बखान्यो सगल द्वार को छाड़ के ਵਾਹਿਗੁਰ ਕੀ ਲਾਜਵਾਸ ਗੋਬਿੰਦਾ ਸਤਵਾ ਰਾਮ ਕਲੀ ਮੱਲਾ ਤੀਜਾ ਆਨੰਦ ਕਮਕਾ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਇ ਸਤਿਗੁਰੂ ਮੈਂ ਪਾਇਆ ਸਤਿਗੁਰ ਤੇ ਪਾਇਆ ਸਹਿ ਛੇਤੀ ਮਨ ਵਜੀਆਂ ਵਧਾਈਆਂ ਰਾਗ ਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤੋ ਗਾਓ ਅਰੀ ਕੇਰਾ ਮੰਜਨੀ ਵਸਾਇਆ ਕਹੇ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਇਹ ਮਨਾ ਮੇਰਿਆ ਤੂੰ ਸਦਾ ਰੋ ਹਰ ਨਾਲ ਹਰ ਨਾਲ ਰੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗਲਾ ਸਮਰਾ ਸਵਾਮੀ ਸੋ ਕਿਉਂ ਮਨ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰੋ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ ਕਰਤਾ ਤੇਰੇ ਸਭ ਕੁਛ ਜਿਸ ਤੇ ਸੋ ਪਾਇ ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਏ ਨਾਮ ਜਿਨਕੇ ਮਨ ਵਸਿਆ ਵਾ ਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਇਆ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਚੋ ਜਿਸ ਦੀਆਂ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸਵਤ ਰੋਪੇ ਯਾਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਛੋ ਤਿਤ ਕਰ ਸਵਾਗੇ ਸ਼ਬਦ ਵਾਜੇ ਕੱਲਾ ਚਿਤਕਰਤਾਰੀਆ ਪੰਜ ਦੋ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰਕਰਮ ਪਾਇਆ

0: ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਲ ਤੁਰੇ।
1: ਥਾਲ ਵਿਚ ਤ੍ਰਿਵਸਤੂ ਪਈ ਸਤ ਸੰਤੋ ਵਿਚਾਰੋ ਅੰਮ੍ਰਿਤ ਨਾਮ ਠਾਕਰ ਕਾ ਪਾਰ ਜਿਸ ਕਾ ਸਭ ਸਹਾਰ ਜੇ ਕੋ ਖਾਵੇ ਜੇ ਕੋ ਪੁੰਛੇ ਇਸ ਕਾ ਹੋਵੇ ਕਦਾਰੋ ਇਹ ਵਸ ਤਜੀ ਨਾ ਜਾਏ ਨਿਤ ਨਿਤਰਾ ਖੋਰਦਾਰੋ।

ਘੋੜਿਆਂ ਬਿਨਾਂ ਸਾਜਿਆ ਮੇਰੇ ਤੇ ਨਾਲ ਦੂਈ ਕੁਦਰਤ ਸਾਜਿਆ ਕਰਾ ਸਿੰਘ ਜਿੱਥੋਂ ਚਾਹੋ ਦਾਤਾ ਕਰਤਾ ਆਪ ਨੂੰ ਤੁਸੀਂ ਕਰੈ ਪਸਾਓ ਤੂੰ ਜਾਣੋ ਸਭ ਸਹਿ ਦੇ ਲੈ ਸਜਨ ਕੁਆਓ ਕਰਾ ਸਿੰਘ ਜਿੱਥੋਂ ਚਾਹੋ।

ਜਨ ਜੋ ਪਾਇ ਕਰਿ ਨਾਵੈ ਧਰਮ ਭਾਲਿਆ ਜਿਸੇ ਸੱਚੇ ਸਚਿਨ ਬੜਾ ਜਲਵਾ ਕੇ ਜਮਾ ਲਿਆ ਥੋਨ ਪਾਇਨ ਪੂੜਿਆ ਉਹ ਕਾਲੇ ਦੋ ਚਾਲਿਆ ਤੇਰੇ ਨੈਣ ਤੇ ਸਜਣ ਗਏ ਹਾਰ ਗਏ ਸਿੱਖ ਗਵਾ ਲਿਆ ਲਿਖਨਾਵੈ ਧਰਮ ਭਾਲਿਆ।

ਨਿਰੰਕਾਰ ਹੈ ਲੈ ਲੈ ਲੈ ਨਾ ਜਾਈਏ ਜੀ ਉਹ ਸਭ ਤਿੱਤਾ ਦੇਖਾ ਜੇ ਅਗਵਾਈਏ ਜੇ ਲੋੜੇ ਚੰਗਾ ਆਪਣਾ ਕਰਮ ਨੂੰ ਨੀਚ ਸਦਾਈਏ ਜੇ ਜੁਰਮਾਨਾ ਪਰ ਹਰਿਆ ਜਰਵੇਸ਼ ਕਰੀ।

ਸੱਚਾ ਸਾਹਿਬ ਗੁਰੂ ਸੱਚੋ ਸੱਚ ਵਰਤਾਇਆ ਜਿਸ ਤੋਂ ਦੇਵ ਸਿਮਲੈ ਸੱਚ ਤਨ ਸਚ ਕੁਆਇਆ ਸਤਿਗੁਰੂ ਮਿਲਿਆ ਸਚ ਪਾਇਆ ਜਿਨ ਕਹਿ ਸੱਚ ਵਸਾਇਆ।

ਨਾਰੇ ਕਰਮਾ ਬਾਰੇ ਦਾ ਟੋਨ ਲੈਣੀ ਤਾਮ ਦੇ ਕੂਲ ਨਾ ਬੁੱਝਣਾ ਆਪਣਾ ਆਉਂਦਾ ਆਪ ਰਹੇ ਦੇ ਹੋ ਸਾਡੀ ਕਾਠੀ ਜਾ ਤੁਰ ਤੁਰ ਜਾਸ ਰਹੇ ਦੇ ਤੁਮ ਕਾਇ ਜੈ ਜੈ ਦੇ ਤੁਮ ਕਾਇ ਜੈ ਜੈ

की शोभा का नाही अंत, साथ की शोभा सदा बेअंत, साथ की शोभा।

ਉਹ ਸਭ ਤੋਂ ਪਹਿਲਾਂ ਤਨਾਸਰੀ ਰਾਗ ਦੇ ਵਿੱਚ ਇੱਕ ਪ੍ਰਕਾਰ ਹਲਤ ਸੁਖ ਫਲਤ ਸੁਖ ਨਿਤ ਸੁਖ ਸਿਮਰ ਨੂੰ ਅਸਥਾਈ ਇਸ ਦੀ ਚਾਰ ਤਾਲ ਦੇ ਵਿੱਚ ਹੈ। ਬਾਕੀ ਅੰਤਰੇ ਡਿਫਰੈਂਟ ਡਿਫਰੈਂਟ ਤਾਲਾਂ ਵਿੱਚ ਜਿਵੇਂ ਸੁਨ ਫਾਗ ਇੱਕ ਤਾਲ ਹੈ, ਰੂਪਕ ਪੰਜ ਤਾਲ ਦੀ ਸਵਾਰੀ ਤੇ ਤਿੰਨ ਤਾਲ, ਇਹ ਸਾਰੇ ਤਾਲ ਇਸ ਵਿੱਚ ਵੱਜਣਗੇ ਤੇ ਮੇਨ ਇਸਦਾ ਅਸਥਾਈ ਦੇ ਵਿੱਚ ਚਾਰ ਤਾਲ ਹੋਵੇਗਾ। ਆਓ ਇਹ ਪਾਵਨ ਸ਼ਬਦ ਤਨਾਸਰੀ ਰਾਗ ਦੇ ਵਿੱਚ ਸਤਿਗੁਰੂ ਜੀ ਨੇ ਉਚਾਰਨ ਕੀਤਾ ਹੈ। ਤਿੰਨ ਦੇ ਤੀਜਾ ਪੈਰ ਦਾ ਇਹ ਰਾਗ ਹੈ।

ਦੂਜਾ ਸ਼ਬਦ ਰਾਗ ਪ੍ਰਤੀਕ ਦੇਵੀ ਸ਼ਾਮ ਦਾ ਰਾਗ ਹੈ। ਸਰਵਨ ਕਰੋ ਚੇਤਨਾਸ ਰਾਗ ਨਾਲ ਮਿਲਦਾ ਜੁਲਦਾ।

ਜਿਹੜਾ ਦਾਸਾਂ ਨੇ ਕੰਮ ਕਰਦੇ ਵੀ ਪੜਿਆ ਸੀ ਉਸ ਸ਼ਬਦ ਨੂੰ ਫਿਰ ਦੁਬਾਰਾ ਮੇਰੇ ਵੀ ਜੀ ਪੜਾਉਣਾ ਚਾਹੁੰਦੇ ਨੇ। ਸੋ ਆਓ ਇਹ ਪਾਵਨ ਸ਼ਬਦ ਅੰਤ ਦੇ ਵਿੱਚ ਸਰਵਣ ਕਰੋ ਜਿਸ ਕੇ ਸਿਰ ਉੱਪਰ ਤੂੰ ਸਵਾਮੀ ਸੋ ਤੂੰ ਕੈਸਾ ਪਾਵੇ। ਆਓ ਤਿੰਨ ਤਾਲ ਦੇ ਵਿੱਚ ਤੇ ਕਾਫੀ ਰਾਗ ਦੇ ਵਿੱਚ

ਗ੍ਰੰਥ ਸਾਹਿਬ ਸ੍ਰੀ ਗੁਰੂ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਸਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰਦੇ, ਆਪ ਜੀ ਦੀ ਪਰਮ ਪਵਿੱਤਰ ਬਾਣੀ ਦਾ ਸਤਿਕਾਰ ਕਰਦੇ, ਆਪ ਜੀ ਸੰਗਤਾਂ ਵੱਲੋਂ ਸਤਿਗੁਰੂ ਜੀ ਬੇਅੰਤ ਮਾਜੁਰੀ ਸਰਬਤ ਨੂੰ ਦਰੋ ਗ੍ਰੰਥ ਸਿੱਖੀ ਦਾਤਾ ਸੁਮ ਮਨੁੱਖ ਬਖਸ਼ਣੇ ਚੜ੍ਹਦੀਆਂ ਕਲਾ ਦੇਸ਼ ਪਰਦੇ ਆਪਣੀ ਅੰਮ੍ਰਿਤ ਵੇਲੇ ਜਾਗਦਾ ਬਖਸ਼ੋ।

ਗੁਰੂ ਰੂਪ ਹਾਜ਼ਰੀਨ ਜੀਓ, ਵਡਭਾਗੀ ਸਾਧ ਸੰਗਤ ਜੀਓ, ਖੁਸ਼ਨਸੀਬ ਹਾਜ਼ਰੀਨ ਵਕਤ ਜੀਓ, ਪਿਆਰ ਸਹਿਤ ਕਜਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਦੀ ਅਪਾਰ ਬਖਸ਼ਿਸ਼ ਨਾਲ ਆਪ ਜੀ ਨੂੰ ਦਿਹਾੜੀ ਦੇ ਆਰੰਭ ਅੰਦਰ ਇਸ ਦਿਨ ਦੇ ਇਬਤਦਾ ਤੇ ਸ਼ੁਰੂਆਤ ਉੱਤੇ ਹੀ ਗੁਰੂ ਮਹਾਰਾਜ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ, ਅਸਾਂ ਸਾਰਿਆਂ ਨੂੰ ਆਪਣੀ ਗੋਦ ਅੰਦਰ ਬਿਠਾਇਆ ਹੈ ਤੇ ਆਪਣਾ ਪਵਿੱਤਰ ਪਾਵਨ ਉਪਦੇਸ਼ ਤੇ ਉਦੇਸ਼ ਬਖਸ਼ਿਆ ਹੈ, ਉਸ ਨੂੰ ਅਮਲਾਉਣ ਦਾ ਉਤਸ਼ਾਹ ਦਿੱਤਾ ਹੈ। ਕਿਹਾ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾ। ਅੰਮ੍ਰਿਤ ਵੇਲੇ ਹੀ ਗੁਰਚਰਨਾਂ ਵਿੱਚ ਆ ਕੇ ਇਸ ਅਮੁੱਲ ਸ਼ਬਦ ਭੰਡਾਰ ਵਿੱਚੋਂ, ਰੂਹਾਨੀਅਤ ਦੇ ਇਸ ਬਹਿਰੇ ਜ਼ਖਾਰ ਵਿੱਚੋਂ ਸ਼ਬਦ ਰੂਪ ਅੰਮ੍ਰਿਤ, ਸ਼ਬਦ ਰੂਪ ਆਬੇ ਬਕਾ, ਸ਼ਬਦ ਰੂਪ ਉਪਦੇਸ਼ ਰੂਪ ਇਹ ਵਾਟਰ ਆਫ ਇਮੋਰਟੈਲਿਟੀ ਅਮਰ ਜਲ ਛਕਣ ਦਾ ਸੁਭਾਗ ਬਖਸ਼ਿਆ ਹੈ। ਆਪ ਸਭਸ ਨੇ ਕੰਨਾਂ ਦੇ ਕਟੋਰੀਆਂ ਰਾਹੀਂ ਇਸ ਸੁਭਾਗ ਦਾਤ ਨੂੰ ਪ੍ਰਾਪਤ ਕੀਤਾ ਹੈ ਤੇ ਹਿਰਦੇ ਅੰਦਰ ਸੰਚਿਤ ਕੀਤਾ ਹੈ। ਗੁਰੂ ਦੇ ਬਚਨ ਹਿਰਦੇ ਵਿੱਚ ਸਚਨ ਕਰਨ ਦਾ ਇਹ ਯਤਨ ਗੁਰੂ ਮਹਾਰਾਜ ਜੀ ਨੇ ਆਪ ਹੀ ਕਰ ਕਰਕੇ ਸਾਨੂੰ ਦ੍ਰਿੜਾਇਆ ਹੈ ਤੇ ਸਮੂਹ ਪਰਮਾਰਥੀ ਕਰਮਾਂ ਵਿੱਚੋਂ, ਰੂਹਾਨੀਅਤ ਦੇ ਕਰਮਾਂ ਵਿੱਚੋਂ ਪਰਮੇਸ਼ਰ ਨੂੰ ਮਿਲਣ ਦੇ ਤੌਰ ਤਰੀਕੇ ਢੰਗ ਸਾਰੇ ਹੀ ਕਰਮਾਂ ਵਿੱਚੋਂ ਗੁਰੂ ਸਾਹਿਬਾਨ ਜੀ ਨੇ ਇਸ ਨੂੰ ਸਰਮੌਰ ਕਰਮ ਫਰਮਾਇਆ ਹੈ ਤੇ ਮਿਲਦਾ ਪੂਰਵ ਕਰਮ ਅੰਕੁਰ ਜਬ ਪ੍ਰਗਟੇ ਨਾਲ। ਇਹ ਸਿਰਕਰਮਨ ਕੇ ਕਰਮਾਂ ਯਾਨੀ ਸੰਗਤ ਰੂਪ ਵਿੱਚ ਇਕੱਤਰਿਤ ਹੋ ਕੇ ਜਮਾਤੀ ਤੌਰ ਉੱਤੇ ਉਸ ਗੁਣ ਨਿਧਾਨ ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰਨੀ ਜਾਂ ਸੁਣਨੀ ਸਿਰਕਰਮਨ ਕੇ ਕਰਮਾਂ ਹੈ। ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਪੀ ਸਾਹਿਬ ਅੰਦਰ ਅਰਸ਼ਾਦ ਵੀ ਕੀਤਾ ਹੈ, ਕਹਿ ਬਸ਼ਰ ਤੂੰ ਆਪਣੇ ਸਾਜਨ ਤੇ ਸਿਰਜਣਹਾਰ ਨੂੰ ਚਿੰਤਨ ਕਰ, ਆਰਾਮ ਆਪਣੇ ਦਿਲ ਦਿਮਾਗ ਅੰਦਰ ਉਸਦੀ ਮਹਿਕਾਂ ਪ੍ਰਦਾਨ ਕਰਨ ਵਾਲੀ ਯਾਦ ਨੂੰ ਲਿਆ, ਖਿਜ਼ਾਂ ਵਿੱਚ ਬਹਾਰਾਂ ਲਿਆ ਦੇਣ ਵਾਲੀ ਉਸ ਪਵਿੱਤਰ ਯਾਦ ਨੂੰ ਬਸਾ, ਪਰ ਇਸ ਕਰਕੇ ਉਸਦੀ ਸਿਫਤ ਨਾ ਕਰ ਕੇ ਤੂੰ ਉਸਦਾ ਅੰਤ ਲੈ ਲਵੇਗਾ, ਇੱਕ ਬੂੰਦ ਦੀ ਕੀ ਪਾਇਆ ਕਿ ਆਪਣੇ ਸਾਜਨਹਾਰ ਸਾਗਰ ਦੀ ਦਾ ਅੰਤ ਲੈ ਪਾਏ, ਇੱਕ ਚੰਗਿਆੜੀ ਭੱਠ ਦਾ ਅੰਤ ਨਹੀਂ ਲੈ ਸਕਦੀ, ਇੱਕ ਜ਼ਰਰਾ ਰੱਬੇ ਮਸੂਮ ਯਾਨੀ ਧਰਤੀ ਦਾ ਖੁਸ਼ਕੀ ਦਾ ਕੀ ਅੰਤ ਲੈ ਸਕਦਾ ਹੈ, ਇੱਕ ਕਿਰਨ ਮੰਬਾ ਨੂਰ ਆਫਤਾਬ ਦਾ ਕੋਈ ਅੰਤ ਨਹੀਂ ਲੈ ਸਕਦੀ, ਬੈਨ ਹੀ ਅਪੂਰਨ ਇਨਸਾਨ ਸੰਪੂਰਨ ਵਾਹਿਗੁਰੂ ਦਾ ਅਲਪਗ ਜੀਵ ਸਰਬੱਗ ਪਰਮੇਸ਼ਰ ਦਾ ਅੰਤ ਨਹੀਂ ਲੈ ਸਕਦਾ, ਪਰ ਸਿਫਤ ਸਲਾਹ ਕਰਨੀ ਉਚਿਤ ਹੈ। ਗੁਰਦੇਵ ਫਰਮਾਉਂਦੇ ਨੇ ਸਾਲਾਹੀ ਸਾਲਾਹ, ਸਾਲਾਹੀ ਮੈਨੇ ਵਾਹਿਗੁਰੂ, ਸਾਲਾਹ ਮੈਨੇ ਉਹਦਾ ਕੀਰਤਨ ਕਰ, ਸਿਫਤ ਕਰ, ਹਮਦੋ ਸਨਾਹ ਕਰ, ਸਾਲਾਹੀ ਸਾਲਾਹ ਕੌਮਾਂ ਏਤੀ, ਪਰ ਤੂੰ ਇਹ ਨਹੀਂ ਦੱਸ ਸਕਦਾ ਕਿ ਉਹਦਾ ਅੰਡ ਐਂਡ ਆ ਗਿਆ ਏ, ਤਮਾਮ ਸ਼ੁੱਧ ਹੋ ਗਿਆ ਏ, ਇਤੀ ਹੋ ਗਈ ਏ, ਉਹ ਇੰਨਾ ਏ, ਤੂੰ ਇਹ ਨਹੀਂ ਦੱਸ ਸਕੇਗਾ। ਸਾਲਾਹੀ ਸਾਲਾਹ ਏਤੀ ਸੁਰਤ ਨਾ ਪਾਈਏ, ਇਹ ਤੇਰੀ ਸੁਰਤ ਦਾ ਵਿਸ਼ਾ ਨਹੀਂ, ਇਹ ਤੇਰੀ ਸੀਮਤ ਬੁੱਧੀ ਅੰਦਰ, ਅਸੀਮ ਪਰਮੇਸ਼ਰ ਨਹੀਂ ਆ ਸਕਦਾ, ਲਿਮਿਟਡ ਮਤ ਅੰਦਰ ਲਿਮਿਟਲੈਸ ਤਾਕਤ ਨਹੀਂ ਆ ਸਕਦੀ, ਮਹਦੂਦ ਤਸੱਵਰ ਵਿੱਚ ਲਾਮਹਦੂਦ ਜ਼ਾਤ ਪਾਕ ਪਰਮੇਸ਼ਰ ਦੀ ਨਹੀਂ ਆ ਸਕਦੀ, ਪਰ ਤਾਂ ਵੀ ਸਾਲਾਹੀ ਸਾਲਾਹ ਉਸ ਸਾਲਾਹੀ ਪਰਮੇਸ਼ਰ ਨੂੰ ਸਦਾ ਸਲਾਹ, ਸਾਲਾਹੀ ਸਾਲਾਹ ਏਤੀ ਸੁਰਤ ਨਾ ਪਾਈਆ। ਅੱਗੇ ਮਿਸਾਲ ਹੈ, ਉਦਾਹਰਣ ਹੈ, ਨਜ਼ੀਰ ਹੈ, ਐਗਜ਼ਾਮਪਲ ਹੈ, ਸਾਖੀ ਹੈ, ਮਿਸਾਲ ਹੈ ਕਿ ਜਿਸ ਤਰ੍ਹਾਂ ਇੱਕ ਨਦੀ, ਇੱਕ ਨਾਲਾ, ਇੱਕ ਬਹੁੜਾ ਸਮੁੰਦਰ ਵਿੱਚ ਮਿਲ ਤਾਂ ਸਕਦਾ ਹੈ ਪਰ ਉਸਦਾ
ਅੰਦਾਜ਼ ਨਹੀਂ ਲਗਾ ਸਕਦਾ, ਤਖਮੀਨਾ ਨਹੀਂ ਲਾ ਸਕਦਾ, ਅੰਤ ਨਹੀਂ ਪਾ ਸਕਦਾ। ਸਾਲਾ ਹੀ ਸਾਲਾ ਏਤੀ ਸੁਰਤ ਨਾ ਪਾਈਆ, ਕਿਵੇਂ ਨਦੀਆਂ ਅਤੇ ਵਾਹ ਪਵੇ ਸਮੁੰਦ ਨਾ ਜਾਣੀ। ਇੱਕ ਦਾਤ ਜ਼ਰੂਰ ਪ੍ਰਾਪਤ ਹੋ ਜਾਏਗੀ ਕਿ ਜਦੋਂ ਤੂੰ ਆਪਣੇ ਖਜ਼ਾਨੇ ਵਿੱਚ ਰਲ ਜਾਏਗਾ, ਜਿਵੇਂ ਇੱਕ ਨਦੀ ਆਪਣੇ ਆਗਾਜ਼ ਵਿੱਚ, ਆਪਣੇ ਖਜ਼ਾਨੇ ਵਿੱਚ, ਆਪਣੇ ਭੰਡਾਰ ਵਿੱਚ, ਬਹਿਰੇ ਬੇਪਾਇਆ ਅੰਦਰ ਸਾਗਰ ਵਿੱਚ ਮਿਲ ਗਈ। ਉਹਨੂੰ ਇੱਕ ਦਾਤ ਜ਼ਰੂਰ ਮਿਲ ਗਈ ਕਿ ਉਹ ਛੋਟੀ ਤੋਂ ਲਾਮਾਦੂਦ ਹੋ ਗਈ, ਵੱਡੀ ਹੋ ਗਈ, ਉਹ ਜੁਜ਼ ਤੋਂ ਕੁੱਲ ਹੋ ਗਈ, ਅਨੇਕਤਾ ਵਿੱਚ ਬੇਅੰਤਤਾ ਵਿੱਚ ਜਾ ਰਲੀ। ਫਿਰ ਇਸ ਦੇ ਦੋ ਚੀਜ਼ਾਂ ਖਤਮ ਹੋ ਗਈਆਂ, ਨਾਮ ਤੇ ਰੂਪ, ਇਸਮ ਤੇ ਸ਼ਕਲ, ਨੇਮ ਐਂਡ ਫੋਰਮ, ਧਿਆਨ। ਇਹਨੂੰ ਇਹ ਦਾਤ ਮਿਲੀ, ਇਹ ਵੱਡੀ ਹਸਤੀ ਵਿੱਚ ਰਲ ਗਈ ਤੇ ਵੱਡੀ ਹੋ ਗਈ, ਪਰ ਇਹਦੀ ਜ਼ਾਤ, ਇਹਦੀ ਸ਼ਕਲ ਤੇ ਇਹਦਾ ਨਾਮ ਦੋਨੋਂ ਖਤਮ ਹੋ ਗਏ। ਇਵੇਂ ਸ੍ਰੀ ਵਾਹਿਗੁਰੂ ਜੀ ਅੰਦਰ ਰਲ ਕੇ ਸਾਨੂੰ ਇਹਨਾਂ ਦੋਹਾਂ ਚੀਜ਼ਾਂ ਦਾ ਬੜਾ ਹੀ ਹੰਕਾਰ ਰਹਿੰਦਾ ਹੈ, ਸਾਡੀ ਵੱਖਰੀ ਹੋਂਦ ਹੈ ਤੇ ਸਾਡਾ ਆਹ ਨਾਮ ਹੈ। ਜਿਵੇਂ ਹੋ ਜਾਏ ਕਿਸੇ ਗਹਿਣੇ ਨੂੰ ਇਹ ਹੰਗਤਾ ਤੇ ਉਹਦੇ ਦੋ ਨਾਂ ਪੈ ਜਾਣ ਹੰਕਾਰ ਨਾਲ, ਇੱਕ ਉਹਨੂੰ ਛੱਲਾ ਕਹਿਣ ਲੱਗ ਪਈਏ ਤੇ ਇੱਕ ਉਹਦੀ ਸ਼ਕਲ ਕੋਈ ਹੋਰ ਹੋ ਜਾਏ, ਦਰਅਸਲ ਉਹ ਕੁੰਦ ਨਹੀਂ ਹੈ, ਸੋਨਾ ਹੀ ਹੈ। ਇਸ ਤਰ੍ਹਾਂ ਬ੍ਰਹਮ ਤੋਂ ਨਿਖੜ ਕੇ ਸਾਨੂੰ ਇਹ ਮੁੱਖ ਦੋ ਗੱਲਾਂ ਮਿਲੀਆਂ ਨੇ, ਇੱਕ ਸਾਡਾ ਨਾਮ ਹੋ ਗਿਆ ਜਿਹਦੀ ਸਾਨੂੰ ਬੜੀ ਹੰਗਤਾ, ਤੇ ਇੱਕ ਸਾਡੀ ਸ਼ਕਲ ਹੋ ਗਈ। ਜਦੋਂ ਆਪਣੇ ਨੂਰ ਵਿੱਚ ਮਿਲ ਜਾਂਦੀ ਹੈ ਕਿਰਨ, ਤੇ ਕਿਰਨ ਨਹੀਂ ਰਹਿੰਦੀ, ਸੂਰਜ ਹੋ ਜਾਂਦੀ ਹੈ। ਸ਼ੋਲਾ ਸ਼ੋਲਾ ਨਹੀਂ ਰਹਿੰਦਾ, ਭੱਠ ਹੋ ਜਾਂਦਾ ਹੈ। ਜ਼ਰਾ ਜ਼ਰਾ ਨਹੀਂ ਰਹਿੰਦਾ, ਧਰਤੀ ਹੋ ਜਾਂਦੀ ਹੈ। ਬੂੰਦ ਬੂੰਦ ਨਹੀਂ ਰਹਿੰਦੀ, ਬਹਿਰੇ ਕੁਲਜ਼ਮ ਹੋ ਜਾਂਦੀ ਹੈ। ਉਸਦਾ ਨਾਮ ਤੇ ਰੂਪ ਮਿਟ ਗਿਆ। ਗੁਰਦੇਵ ਫਰਮਾਉਂਦੇ ਨੇ, ਨਦੀਆਂ ਅਤੇ ਵਾਹ ਪਵੇ ਸਮੁੰਦ ਨਾ ਜਾਣੀਆਂ। ਹੁਣ ਕੌਣ ਦੱਸ ਸਕਦਾ ਹੈ? ਇਹ ਨਰਮਦਾ ਹੈ, ਇਹ ਕਾਵੇਰੀ ਹੈ, ਇਹ ਗੋਦਾਵਰੀ ਹੈ, ਇਹ ਸਤਲੁਜ ਹੈ, ਬਿਆਸ ਹੈ, ਰਾਵੀ ਹੈ, ਚਨਾਹ ਹੈ, ਜੇਹਲਮ ਹੈ, ਸਿੰਧ ਹੈ, ਗੰਗਾ ਹੈ, ਜਮਨਾ ਹੈ, ਕਿਉਂਕਿ ਉਹ ਆਪਣੇ ਮੰਬੇ ਵਿੱਚ ਰਲ ਗਈਆਂ ਨੇ। ਪਵ ਹੈ ਸਮੁੰਦ ਨਾ ਜਾਣੀਏ, ਨਾ ਰੂਪ ਰਿਹਾ ਤੇ ਨਾ ਉਹਨਾਂ ਦਾ ਨਾਂ ਰਿਹਾ। ਇਹ ਬਸ਼ਰ, ਇਸੇ ਤਰ੍ਹਾਂ ਤੂੰ ਵੀ ਉਸ ਪਰਮੇਸ਼ਰ ਵਿੱਚ ਰਲਣਾ ਹੈ। ਸਾਲਾ ਹੀ ਸਾਲਾ ਏਤੀ। ਭਾਈ ਸਾਹਿਬ ਜੀ ਨੇ 8-5 ਤੇ ਜੁਗ ਜੁਗ ਭਗਤ ਉਪਾਇਆ ਉਚਾਰਨ ਲਈ ਹੁਕਮ ਕੀਤਾ ਸੀ। ਇਸ ਲਈ ਇਧਰੋਂ ਵੇਖਿਆ ਤਾਂ 3 ਕੁ ਮਿੰਟ ਰਹਿੰਦੇ ਨੇ, ਇਧਰੋਂ ਭਾਵੇਂ 2 ਹੀ ਰਹਿੰਦੇ ਹੋਣ। ਤੋ ਬੇਨਤੀ ਹੈ ਕਿ ਮਨੁੱਖ ਹੈ ਕੀ? ਅਸੀਂ ਮੋਟੀ ਤਕਣੀ ਨਾਲ ਤੱਕੀਏ ਤਾਂ ਇਨਸਾਨ ਤਿੰਨਾਂ ਚੀਜ਼ਾਂ ਦਾ ਜੋੜ ਪ੍ਰਤੀਤ ਹੁੰਦਾ। ਧਿਆਨ ਨਾਲ ਦਾਸ ਕੋਈ ਸਾਖੀ ਨਹੀਂ ਕਰ ਰਿਹਾ। ਇੱਕ ਤਾਂ ਇਹ ਸਰੀਰ ਹੈ, ਦੂਜਾ ਇਹ ਮਨ ਹੈ, ਤੇ ਤੀਜਾ ਇਹ ਆਤਮਾ ਹੈ। ਇੱਕ ਜਮਾਂ ਦੂਸਰੀ ਚੀਜ਼ ਜਮਾਂ ਤੀਸਰੀ ਅਜ਼ੀਕਲ ਟੂ ਇਨਸਾਨ, ਮਨੁੱਖ ਬਣ ਗਏ। ਸਰੀਰ ਯਾਨੀ ਤਨ ਹੈ, ਮਨ ਹੈ ਤੇ ਆਤਮਾ ਹੈ। ਫਿਰ ਵਿਸ਼ਲੇਸ਼ਣ ਕੀਤਿਆਂ ਮਨ ਦੀਆਂ ਵੀ 4 ਕਿਸਮਾਂ ਬਣਦੀਆਂ ਨੇ, ਮਨ, ਬੁੱਧ, ਚਿੱਤ, ਅਹੰਕਾਰ। ਮਜ਼ਮੂਨ ਜ਼ਰਾ ਬੋਝ ਪਾ ਕੇ ਸਮਝਣ ਯੋਗ ਹੈ। ਮਨ, ਬੁੱਧ, ਚਿੱਤ, ਅਹੰਕਾਰ, ਮਨ ਦੀਆਂ 4 ਫੋਰਮਸ ਬਣ ਗਈਆਂ। ਤੇ ਇਹ ਆਤਮਾ ਵੀ ਜਦੋਂ ਇਹ ਮਾਇਆ ਦੀ ਆਲੂਦਗੀ ਵਿੱਚ ਹੋਵੇ ਤਾਂ ਮਨ ਨਾਲ ਕੰਪਰੋਮਾਈਜ਼ ਕਰਦੀ ਹੈ। ਜਦੋਂ ਇਹ ਪਰਮੇਸ਼ਰ ਦਾ ਨਾਮ ਸਿਮਰ ਕੇ ਗੁਰਮੁਖ ਪੁਰਸ਼ਾਂ ਦੀ ਸਤਸੰਗੀਆਂ ਦੀ ਸੰਗਤ ਨਾਲ ਇਹ ਉੱਚੀ ਹੁੰਦੀ ਹੈ ਤੇ ਬ੍ਰਹਮ ਸਰੂਪ ਵੱਲ ਨੂੰ ਜਾਂਦੀ ਹੈ, ਸ਼ੁੱਧ ਆਤਮਾ ਵੱਲ ਨੂੰ ਜਾਂਦੀ ਹੈ। ਪਰ ਮੋਟੇ ਤੌਰ ਉੱਤੇ ਇੱਕ ਅਸੀਂ ਤਨ ਹਾਂ, ਇੱਕ ਮਨ ਹਾਂ ਤੇ ਇੱਕ ਆਤਮਾ ਹੈ। ਭਾਵੇਂ ਹਰਿਮੰਦਰ ਸਾਹਿਬ ਦੇ ਗਿਰਦ ਫੈਲੇ ਹੋਏ ਸਰੋਵਰ ਵਿੱਚ ਇਸ਼ਨਾਨ ਕਰ ਲਈਏ ਤੇ ਭਾਵੇਂ ਗੰਗਾ ਜਲ ਨਾਲ ਨਹਾ ਲਈਏ, ਚਾਹੇ ਚਸ਼ਮੇ ਕੌਸਰ ਆਬ ਜ਼ਮਜ਼ਮ ਨਾਲ ਨਹਾ ਲਈਏ, ਮਨ ਪਾਣੀ ਨਾਲ ਸਾਫ ਨਹੀਂ ਹੋ ਸਕਦਾ। ਤੇ ਇਸੇ ਤਰ੍ਹਾਂ ਬਾਣੀ ਪੜ੍ਹ ਲਈਏ, ਪੁਰਾਣੇ ਕਰੀਮ ਕੋਈ ਪੜ੍ਹ ਲਵੇ, ਅੰਜੀਲ, ਤੌਰੇਤ, ਹੋਰ ਇਬਰਾਨੀ ਧਾਰਮਿਕ ਪੁਸਤਕਾਂ ਦਾ ਮੁਤਾਲਿਆ ਕਰ ਲਿਆ ਜਾਏ, ਤਨ ਬਾਣੀ ਨਾਲ ਸਾਫ਼ ਨਹੀਂ ਹੋ ਸਕਦਾ। ਧਿਆਨ ਨਜ਼ਰ, ਮਨ ਪਾਣੀ ਨਾਲ ਨਹੀਂ ਧੁਲ ਸਕਦਾ
ਤੇ ਤਨ ਬਾਣੀ ਨਾਲ ਨਹੀਂ ਤੁਰ ਸਕਦਾ ਤੇ ਆਤਮਾ ਇਹਨਾਂ ਦੋਹਨਾਂ ਚੀਜ਼ਾਂ ਨੂੰ ਕਰੀ ਜਾਓ ਅਮਲਾਈਏ ਨਾ ਤੇ ਉਹ ਗਿਆਨਵਾਨ ਨਹੀਂ ਹੋ ਸਕਦੀ। ਇਸ ਲਈ ਤਨ ਦੀ ਸਫਾਈ ਜਲ ਨਾਲ ਹੁੰਦੀ ਹੈ, ਪਾਣੀ ਨਾਲ ਹੁੰਦੀ ਹੈ, ਤੇ ਮਨ ਦੀ ਸਫਾਈ ਬਾਣੀ ਨਾਲ ਹੁੰਦੀ ਹੈ। ਆਤਮਾ ਦੀ ਸਫਾਈ ਬ੍ਰਹਮ ਗਿਆਨ ਨਾਲ ਹੁੰਦੀ ਹੈ। ਸਮਾਂ ਹੋ ਗਿਆ ਹੈ, ਗੁਰੂ ਨੂੰ ਪਾਇਆ ਫਿਰ ਸੇ।

ਜਿਹੜੀ ਚੀਜ਼ ਗੁਰੂ ਦੇ ਚਰਨਾਂ ਵਿੱਚੋਂ ਲੈਣ ਆਏ ਹਾਂ, ਪਿਆਰ ਨਾਲ ਸਾਰੇ ਹੱਥ ਜੋੜੋ, ਬੜੇ ਸਤਿਕਾਰ ਸਹਿਤ ਬੇਨਤੀ ਕਰੋ ਗੁਰੂ ਦੇ ਚਰਨਾਂ ਵਿੱਚ। ਜਿਸ ਗੁਰੂ ਦੇ ਚਰਨਾਂ 'ਚ ਬਿਨੈ ਕਰੇ ਹਾਂ ਕੁਝ ਮਿਲ ਜਾਂਦਾ। ਆਓ ਪਿਆਰ ਨਾਲ ਸਾਰੇ ਬੇਨਤੀ ਕਰੀਏ, ਸਮਾਪਤੀ ਹੈ। ਗਰੀਬ ਨਵਾਜ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਧੰਨ ਗੁਰੂ ਤੇਗ ਬਹਾਦਰ ਸਾਹਿਬ, ਗਰੀਬ ਨਵਾਜ ਸਤਿਗੁਰ ਸੱਚੇ ਪਾਤਸ਼ਾਹ ਹਿੰਦੀ ਚਾਦਰ ਆਵੀ ਦੇ ਦਰੋਂ ਕਰੋ ਸਾਹਿਬ ਗੁਰੂ ਪੈਰੇ ਗੁਰੂ ਕਿਰਾ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਭੈਣਾਂ ਬੱਚੀਆਂ ਬੱਚਿਆਂ ਨੇ ਨਾਮ ਆਪ ਜਾਣਦੇ ਹੋ ਘੜ ਘੜ ਕੇ ਅੰਤਰ ਕਈਆਂ ਸਤਿਗੁਰੂ ਜੀਓ, ਆਵੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਆਵੀ ਦੇ ਰੱਬੀ ਦਰਗਾਹ ਵਿੱਚ ਹਾਜ਼ਰ ਹੋ ਕੇ ਕੀਰਤਨ ਦਾ ਸਤਿਕਾਰ ਕਰਦੇ ਮਾਇਆ ਦਾ ਸਰਾਈ ਖਜ਼ਾਨੇ ਪ੍ਰਭੂ ਕਰਨੇ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ ਹਾਜ਼ਰੀ ਦੱਤੇ ਪ੍ਰਵਾਨ ਕਰਨੀ ਸਰਬਤ ਸਾਧ ਸੰਗਤ ਦੇ ਸਿਰ ਤੇ ਮਿਹਰ ਭਰੇ ਹੱਥ ਰੱਖ ਕੇ ਨਾਮਦਾਨ ਦੀ ਦਾਤ ਬਖਸ਼ਿਸ਼ ਕਰਨੀ। ਪਿਆਰ ਨਾਲ ਰਸਨਾ ਪਵਿੱਤਰ ਕਰੋ, ਮਿਲ ਕੇ ਆਪੋ।

ਕੇ ਸ਼ਹੀਦੀ ਦਿੱਤੀ ਹੈ। ਇੱਕ ਵਿਦਵਾਨ ਨੇ ਬੜਾ ਸੁੰਦਰ ਲਿਖਿਆ ਹੈ, ਸ਼ਹਾਦਤ ਕੇ ਹਰ ਕਤਰਾ ਖੂਹ ਮੇਂ ਛੁਪਾਂ ਇਮਾ ਹੋਤਾ ਹੈ, ਜ਼ੁਲਮ ਜਿਸਮੇਂ ਡੂਬੇ ਵੋਹੀ ਸੈਲਾਬੇ ਤੂਫਾਂ ਹੋਤਾ ਹੈ, ਸ਼ਹੀਦੋਂ ਕੀ ਕਤਲਗਾਹ ਮੇਂ ਕਬ ਬਿਹਤਰ ਹੈ ਕਾਬਾ, ਤੋ ਖੁਦਾ ਵੀ ਸ਼ਹੀਦ ਖਾਕ ਪੇ ਕੁਰਬਾਨ ਹੋਤਾ ਹੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਸ਼ਹੀਦੀ ਦੇ ਸੰਬੰਧ ਵਿੱਚ ਅਸੀਂ ਸਾਰੇ ਹੀ ਉਹਨਾਂ ਨੂੰ ਸ਼ਰਧਾਂਜਲੀ, ਉਹਨਾਂ ਦੀ ਯਾਦ ਵਿੱਚ ਸਾਰਿਆਂ ਨੇ ਜੁੜਨਾ ਹੈ, ਤੋ ਕੀਰਤਨ ਦੇ ਨਾਲ ਜੁੜਨਾ ਹੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਹ ਖਜ਼ਾਨਾ ਸਾਨੂੰ ਜੋ ਬਾਣੀ ਦਾ ਬਖਸ਼ਿਸ਼ ਕੀਤਾ ਹੈ, ਇਸ ਬਾਣੀ ਦੇ ਖਜ਼ਾਨੇ ਨਾਲ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਮਹਾਨ ਕਿਰਪਾ ਕੀਤੀ ਹੈ ਕਿ ਸਤਿਗੁਰਾਂ ਨੇ ਪਹਿਲਾਂ ਰਾਗ ਲਿਖਿਆ ਹੈ, ਫਿਰ ਸ਼ਬਦ ਹੈ, ਅਤੇ ਸਤਿਗੁਰ ਦੀ ਅਪਾਰ ਬਖਸ਼ਿਸ਼ ਹੋਈ ਹੈ ਕਿ ਇਹ ਤੁਖਾਰੀ ਰਾਗ ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਤੁਖਾਰੀ ਦੇ ਵਿੱਚ। ਤੋ ਆਓ ਇਹ ਤੁਖਾਰੀ ਰਾਗ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਰਾਗਾਂ ਵਿੱਚ ਬਾਣੀ ਉਚਾਰਨ ਕੀਤੀ ਹੈ। 31 ਰਾਗ ਸਾਨੂੰ ਬਖਸ਼ਿਸ਼ ਕੀਤੇ ਹਨ, ਸ੍ਰੀ ਰਾਗ ਮਾਝ ਗੌੜੀ ਆਸਾ ਸਿੰਘ ਭਈ ਬੌਰੀ ਗੁਜਰੀ ਗੰਧਾਰੀ ਤੇ ਬਿਹਾਗੜਾ ਸੁਹਾਇਓ ਹੈ, ਵਡਹਾਂਸ ਸੋਰਠ ਧਨਾਸਰੀ ਜੈਤਸਰੀ ਟੋਡੀ ਤੇ ਬੈਰਾੜੀ ਤਲੰਗ ਸੂਹੀ ਸਾਇਓ ਹੈ, ਬਿਲਾਵਲ ਗਾਉਣ ਰਾਮਕਲੀ ਨਟ ਅਤੇ ਮਾਲੀ ਗੌੜਾ ਮਾਰੂ ਤੇ ਤੁਖਾਰੀ ਕੈਦਾਰਾ ਪੈਰੋਂ ਪਾਇਓ ਹੈ, ਬਸੰਤ ਸਾਰੰਗ ਮਲਾਰ ਕਾਨੜਾ ਕਲਿਆਣ ਪ੍ਰਭਾਤੀ ਤੇ ਬਿਭਾਸ ਜੈ ਜੈਵੰਤੀ ਗੁਣ ਗਾਇਓ ਹੈ। ਇਹ 31 ਰਾਗ ਸਾਨੂੰ ਸਤਿਗੁਰਾਂ ਨੇ ਬਖਸ਼ਿਸ਼ ਕੀਤੇ ਹਨ। ਤੋ ਆਓ ਬੜੇ ਪਿਆਰ ਦੇ ਨਾਲ, ਅਦਬ ਦੇ ਨਾਲ, ਸਤਿਕਾਰ ਦੇ ਨਾਲ ਜੋ ਸਤਿਗੁਰਾਂ ਦੇ ਰਾਗ ਹਨ ਉਹ ਵੀ ਆਪ ਜੀ ਨੂੰ ਸ਼ਰਵਣ ਕਰਾਏ ਜਾਣਗੇ, ਜਿਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਹੁਕਮ, ਅਤੇ ਉਸ ਮੁਤਾਬਕ ਜੋ ਰਾਗਾਂ ਦਾ ਗੁਲਦਸਤਾ ਹੈ, ਇੱਕ ਗੁਲਦਸਤਾ ਆਪ ਜੀ ਨੇ ਸ਼ਰਵਣ ਕੀਤਾ ਹੈ, ਬਾਜਤ ਬਸੰਤ

ਔਰ ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਹੈ। ਇਹ ਗੁਲਦਸਤਾ ਅੱਜ ਅਸੀਂ ਆਪ ਜੀ ਨੂੰ ਹੋਰ ਸ਼ਰਵਣ ਕਰਾਵਾਂਗੇ। ਆਓ ਬੜੇ ਪਿਆਰ ਨਾਲ ਸ਼ਰਵਣ ਕਰਨਾ। ਅਰੰਭਤਾ ਵਿੱਚ ਤੁਹਾਰੀ ਰਾਗ ਤੋਂ ਸਤਿਗੁਰੂ ਪਾਤਸ਼ਾਹ ਜੀ ਦਾ ਪਾਵਨ ਸ਼ਬਦ, ਪਾਵਨ ਰਾਗ।

ਜੀਰੇ ਓਲਾ ਨਾਮਕਾ ਇਹ ਪਾਵਨ ਸ਼ਬਦ ਰਾਗ ਗੌੜੀ ਇੱਥੇ ਬੜੇ ਬੜੇ ਸੁੰਦਰ ਸਾਰੇ ਕੀਰਤਨ ਕਰਨ ਵਾਲੇ ਸਾਰੇ ਸੰਗੀਤ ਨੂੰ ਜਾਣਨ ਵਾਲੇ ਇੱਥੇ ਪੁੱਜੇ ਨੇ। ਸਭ ਦਾ ਦਾਸ ਆਪਣੇ ਵੱਲੋਂ ਜੀ ਆਇਆ ਆਖਦੇ ਹਨ ਕਿਉਂਕਿ ਸਰੋਤੇ ਜਿਹੜੇ ਨੇ ਉਹ ਪਰਮੇਸ਼ਵਰ ਦਾ ਰੱਬ ਦਾ ਰੂਪ ਹਨ ਜਿਨ੍ਹਾਂ ਦੇ ਹਿਰਦੇ ਵਿੱਚ ਸੰਗੀਤ ਹੈ ਜਿਹੜੇ ਪ੍ਰੇਮ ਦੇ ਨਾਲ ਤਨ ਮਨ ਅਰਪਣ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਕੀਰਤਨ ਸਰਵਣ ਕਰਦੇ ਹਨ ਉਹਨਾਂ ਦੇ ਉੱਤਮ ਭਾਗ ਹਨ ਚੰਗੇ ਭਾਗ ਹਨ ਜਿਹੜੇ ਪਿਆਰ ਤੇ ਸ਼ਰਧਾ ਦੇ ਨਾਲ ਕੀਰਤਨ ਸਰਵਣ ਕਰਦੇ ਹਨ ਜਿਹੜੇ ਸੰਗੀਤ ਨੂੰ ਪਿਆਰ ਕਰਦੇ ਹਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਗੁਰਮਤ ਅਨੁਸਾਰ ਪਾਏ ਪੂਰਨਿਆਂ ਤੇ ਚੱਲਦੇ ਨੇ। ਪੂਰਨੇ ਕਿਹੜੇ ਹਨ? ਇਹ ਹੀ ਪੂਰਨੇ ਗੁਰਮਤ ਦੇ ਕਿ ਸਤਿਗੁਰੂ ਪਾਤਸ਼ਾਹ ਜੀ ਨੇ ਬਹੁਤ ਸੁੰਦਰ ਸੁੰਦਰ ਰਾਗ ਤੇ ਗੁਰਮਤ ਕੀਰਤਨ ਆਪਣੇ ਦਰਬਾਰ ਵਿੱਚ ਗੁਰੂ ਨਾਨਕ ਪਾਤਸ਼ਾਹ ਤੋਂ ਲੱਗ ਕੇ ਦਸਾਂ ਗੁਰੂਆਂ ਤੱਕ ਦਸਾਂ ਜਾਮਿਆਂ ਵਿੱਚ ਧੰਨ ਗੁਰੂ ਸਾਹਿਬਾਨ ਨੇ ਆਪ ਕੀਰਤਨ ਕੀਤਾ ਹੈ ਤੇ ਗੁਰੂ ਸਾਹਿਬਾਨ ਨੇ ਕੀਰਤਨ ਨੂੰ ਬਹੁਤ ਪਿਆਰ ਕੀਤਾ ਹੈ, ਬੜਾ ਸੁਨੇਹ ਕੀਤਾ ਤੇ ਆਪਣੇ ਦਰਬਾਰ ਵਿੱਚ ਬੜੇ ਬੜੇ ਸੁੰਦਰ ਕੀਰਤਨੀਏ ਉਹਨਾਂ ਨੇ ਰੱਖੇ ਤੇ ਕੀਰਤਨੀਆਂ ਦੀ ਸੇਵਾ ਸੀ। ਗੁਰੂ ਸਾਹਿਬ ਨੂੰ ਕੀਰਤਨ ਸਰਵਣ ਕਰਾਉਂਦੇ ਸਨ ਤੇ ਗੁਰੂ ਸਾਹਿਬ ਆਪ ਕੀਰਤਨ ਕਰਦੇ ਸਨ। ਧੰਨ ਗੁਰੂ ਨਾਨਕ ਪਾਤਸ਼ਾਹ ਜੀ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਲਿਖਤ ਵਿੱਚ ਆਇਆ ਕਿ ਬਹੁਤ ਸਾਰੇ ਰਾਗ 235 ਰਾਗ ਦੇ ਕਰੀਬ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਰਾਗ ਗਾਇਨ ਕੀਤੇ ਹਨ। ਇਹ ਰਾਗ ਗੌੜੀ ਪੁਰਾਤਨ ਰਾਗ ਹੈ, ਬਹੁਤ ਪੁਰਾਣਾ ਰਾਗ ਤੋ ਸਤਿਗੁਰੂ ਪਾਤਸ਼ਾਹ ਜੀ ਦਾ ਵਰਸਾਇਆ ਹੋਇਆ ਰਾਗ। ਆਓ ਬੜੇ ਪਿਆਰ ਨਾਲ ਸਰਵਣ ਕਰ। ਤਾਲ ਜਿਹੜੇ ਤਬਲਾ ਵਾਦਕ ਆਏ ਨੇ ਉਹਨਾਂ ਦੀ ਇਹ ਮੰਗ ਸੀ, ਬਹੁਤ ਦੂਰ ਦੂਰ ਤੋਂ ਜਿਸ ਤਰ੍ਹਾਂ ਲੰਡਨ ਤੋਂ ਆਏ ਨੇ, ਨੋਟਿੰਗਮ ਤੋਂ, ਲੈਸਟਰ ਤੋਂ ਸਾਡੇ ਪਰਮ ਪਿਆਰੇ ਆਏ ਨੇ, ਬਹੁਤ ਦੂਰੋਂ ਦੂਰੋਂ ਸੰਗਤ ਸਾਰੀ ਬਰਮਿੰਗਮ ਦੀ ਇੱਥੇ, ਸਾਡੇ ਵੀਰ ਜਸਵਿੰਦਰ ਸਿੰਘ ਸੱਗੂ, ਸ਼ੀਰਾ ਸਾਹਿਬ ਜੀ, ਪ੍ਰਧਾਨ ਸਾਹਿਬ ਜੀ, ਹੋਰ ਸਾਰੇ ਪ੍ਰਬੰਧਕ ਜਿਨ੍ਹਾਂ ਨੇ ਬੜਾ ਸੁੰਦਰ ਉਪਰਾਲਾ ਕਰਕੇ ਇਹੋ ਜਿਹੇ ਪ੍ਰੋਗਰਾਮ ਉਲੀਕਦੇ ਰਹਿੰਦੇ ਹਨ ਤੇ ਗੁਰਮੁਖ ਪਿਆਰੇ ਜਿਹੜੇ ਆਏ ਹਨ ਸੰਗਤ ਵਿੱਚ, ਜਿਹੜੀਆਂ ਬੀਬੀਆਂ, ਮਾਤਾਵਾਂ, ਭੈਣਾਂ, ਬਜ਼ੁਰਗ, ਨੌਜਵਾਨ, ਬੱਚੇ, ਸਭ ਦਾ ਧੰਨਵਾਦ ਹੈ। ਸਾਰੇ ਬੜੇ ਅਦਬ ਦੇ ਨਾਲ, ਸਤਿਕਾਰ ਦੇ ਨਾਲ ਹਾਜ਼ਰੀ ਭਰਨ ਆਏ ਹਨ। ਤੋ ਆਓ ਇਹ ਰਾਗ ਗੌੜੀ ਤੇ ਤਾਲ ਮਲ ਤਾਲ, ਇੱਕ ਹੀ ਮਾਤਰਾ ਦਾ ਤਾਲ ਹੈ ਇਹ, ਆਓ ਬੜੇ ਪਿਆਰ ਨਾਲ ਇੱਕ ਅਸਥਾਈ ਅੰਤਰਾ ਹੋਰ ਕਹਿ ਕੇ ਫਿਰ ਬੰਦਿਸ਼ ਤਿੰਨ ਤਾਲ ਦੀ, ਉਸ ਤੋਂ ਬਾਅਦ ਅਗਲਾ ਰਾਗ ਜੋ ਹੁਕਮ ਹੋਏਗਾ ਸਤਿਗੁਰਾਂ ਦਾ ਉਹ ਆਪ ਜੀ ਨੂੰ ਸਰਵਣ ਕਰਾਉਂਦੇ ਹਾਂ।

ਇਹ ਗੌੜੀ ਰਾਗ ਆਪ ਜੀ ਨੇ ਸਰਵਣ ਕੀਤਾ ਹੈ। ਧੰਨ ਗੁਰੂ ਪੰਚਮ ਪਾਤਸ਼ਾਹ ਜੀ ਦੀ ਇਹ ਸਾਨੂੰ ਦੇਣ। ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਸੀਂ ਸਾਰੇ ਇੱਥੇ ਆਏ ਹੋ ਰਾਗ ਸੁਣਨ, ਗੁਰਬਾਣੀ ਦਾ ਕੀਰਤਨ ਸੁਣਨ। ਅਤੇ ਜੇ ਇਕੱਲਾ ਰਾਗ ਕਿਤੇ ਸੁਣਿਆ ਜਾਵੇ ਤਾਂ, ਪਰ ਸਤਿਗੁਰੂ ਪਾਤਸ਼ਾਹ ਕਹਿੰਦੇ ਇਹ ਤਾਂ ਪਾਵਨ ਪਵਿੱਤਰ ਹੈ, ਗੁਰਬਾਣੀ ਰਾਗ ਤਾਂ ਪਵਿੱਤਰ ਹਨ ਜੇ ਇਸ ਬਾਣੀ ਨੂੰ ਰਾਗਾਂ ਵਿੱਚ ਗਾਇਆ ਜਾਵੇ। ਰਾਗ ਅਤੇ ਬਾਣੀ ਜਦੋਂ ਦੋਨੇ ਮਿਲ ਜਾਂਦੇ ਹਨ ਤਾਂ ਫਿਰ ਇਹ ਭਗਤੀ ਹੈ, ਆਪ ਜੀ ਦੀ ਭਗਤੀ ਹੈ ਅਤੇ ਆਪ ਜੀ ਦੀ ਹਾਜ਼ਰੀ ਹੈ। ਆਪ ਸੁਣਨ ਆਏ ਹੋ ਇਸ ਵਾਸਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸ਼ਹੀਦੀ ਦਿਨ ਵਿੱਚ ਆਪ ਸਰਬੱਤ ਸੰਗਤ ਦੀ ਹਾਜ਼ਰੀ ਲੱਗ ਗਈ ਹੈ।

ਕਿਉਂਕਿ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਰਾਗ ਆਪ ਜੀ ਨੂੰ ਸੁਣਨ ਵਾਸਤੇ ਪ੍ਰਾਪਤ ਹੋਏ ਨੇ, ਦਾਸਾਂ ਨੇ ਗਾਇਨ ਕਰਕੇ ਆਪਣੀ ਹਾਜ਼ਰੀ ਲਵਾ ਰਹੇ ਹਨ। ਇੱਕ ਰਾਗ ਹੋਰ ਕਦਾਰਾ ਸਤਿਗੁਰਾਂ ਦਾ ਗਾਇਨ ਕਰਕੇ, ਉਸ ਤੋਂ ਉਪਰੰਤ ਰਾਗਾਂ ਦਾ ਗੁਲਦਸਤਾ ਅਤੇ ਇੱਕ ਤਰਾਨਾ ਆਪ ਜੀ ਵੱਲੋਂ ਹੁਕਮ ਆਇਆ ਹੈ, ਉਹ ਗਾਇਨ ਕਰਕੇ ਫਿਰ ਸਮਾਪਤੀ ਕਰਨੀ ਹੈ। ਉਹ ਬੜੇ ਪਿਆਰ ਦੇ ਨਾਲ ਕਦਾਰਾ ਰਾਗ 5-7 ਮਿੰਟ ਦੀ ਬੰਦਿਸ਼ ਹੈ, ਸਤਿਗੁਰਾਂ ਦਾ ਸ਼ਬਦ ਹੈ। ਕਦਾਰਾ ਮਹੱਲਾ ਪੰਜਵਾਂ ਘਰ ਚੌਥਾ। ਸਤਿਗੁਰੂ ਪਾਤਸ਼ਾਹ ਜੀ ਨੇ ਇਹ ਰਾਗ ਕਦਾਰਾ ਸ਼ਰਨ, ਆਓ ਬੜੇ ਪਿਆਰ ਨਾਲ ਸ਼ਰਨ ਕਰੋ।

ਇਹ ਰਾਗ ਕੇਦਾਰਾ ਰਾਗ ਸਤਿਗੁਰਾਂ ਦਾ ਪਾਵਨ ਸ਼ਬਦ ਰਾਗ ਕੇਦਾਰਾ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ। ਇਹ ਸ਼ਬਦ ਨੂੰ ਮਨ ਕਰਦਾ ਸੀ ਕਿ 5-10 ਮਿੰਟ ਹੋਰ ਰਾਗ ਦਾ ਵਿਸਥਾਰ ਕਰਦੇ, ਪਰ ਇੱਕਦਮ ਮਨ ਵਿੱਚ ਯਾਦ ਆਈ ਆਨੰਦ ਸਾਹਿਬ ਦੀ ਕਿ ਆਨੰਦ ਸਾਹਿਬ ਵੀ ਜਦੋਂ ਪੜ੍ਹਨਾ ਹੈ ਗਾਇਨ ਕਰਨਾ ਹੈ ਤਾਂ ਫਿਰ ਸੰਗਤ ਨੇ ਇਹ ਕਹਿਣਾ ਹੈ ਕਿ ਆਨੰਦ ਸਾਹਿਬ ਜ਼ਰੂਰ 10 ਮਿੰਟ ਲਾਓ, ਕਿਉਂਕਿ ਆਨੰਦ ਸਾਹਿਬ ਜੋ ਹੈ ਉਹ ਆਨੰਦ ਵਿੱਚ ਪੜ੍ਹਨਾ ਹੈ, ਨਾਮ ਹੀ ਆਨੰਦ ਹੈ, ਆਨੰਦ ਵਿੱਚ ਪੜ੍ਹਨਾ ਹੈ। ਅਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਕਿ ਜਦੋਂ ਆਨੰਦ ਸਾਹਿਬ ਪੜ੍ਹਦਿਆਂ ਮਨ ਨੂੰ ਆਨੰਦ ਆਵੇ ਤਾਂ ਆਨੰਦ ਸਾਹਿਬ ਪੜ੍ਹਿਆ ਗਿਆ ਹੈ, ਅਤੇ ਜੇ ਮਨ ਨੂੰ ਆਨੰਦ ਨਹੀਂ ਆਉਂਦਾ, ਹਰ ਬਾਣੀ ਦਾ ਕੋਈ ਭਾਵ ਅਰਥ ਹੈ, ਕੁਛ ਫਲ ਹੈ। ਇਸ ਵਾਸਤੇ ਆਨੰਦ ਸਾਹਿਬ ਦਾ ਇਹੀ ਫਲ ਹੈ ਕਿ ਜਦੋਂ ਅਸੀਂ ਆਨੰਦ ਸਾਹਿਬ ਪ੍ਰੇਮ ਨਾਲ ਸ਼ਰਧਾ ਦੇ ਨਾਲ ਪੜ੍ਹੀਏ ਤੇ ਸਾਡਾ ਜਿਹੜਾ ਮਨ ਤਨ ਹੈ ਉਹ ਖਿੜ ਜਾਵੇ, ਖੁਸ਼ੀ ਵਿੱਚ ਆ ਜਾਵੇ, ਖੇੜੇ ਵਿੱਚ ਆ ਜਾਵੇ। ਇਸ ਵਾਸਤੇ ਆਓ ਰਾਗਾਂ ਦਾ ਗੁਲਦਸਤਾ ਹੁਣ ਆਪ ਜੀ ਸ਼ਰਵਣ ਕਰਨਾ ਹੈ। ਕੋਸ਼ਿਸ਼ ਕਰਦੇ ਹਾਂ ਕਿ ਇਹ ਰਾਗ ਜੋ ਹਨ ਇਹਦੇ ਵਿੱਚ ਆਪ ਜੀ ਨੇ ਸ਼ਬਦ ਸਰਵਣ ਕਰਨਾ ਹੈ। ਸ਼ਬਦ ਹੈ ਅੰਤ ਨ ਪਾਵਤ ਦੇਵ ਸਰਬੈ ਮੁਨ ਇੰਦਰ ਮਹਾਸਿਵ ਜੋਗ ਕਰੀ ਫੁਨ ਬੇਦ ਬਰੰਚ ਵਿਚਾਰ ਰਹੋ ਹਰ ਜਾਪ ਨਾ ਛਾਡੋ ਏਕ ਘਰੀ ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ ਸੰਗਤ ਸ੍ਰਿਸ਼ਟ ਨਿਹਾਲ ਕਰੀ ਰਾਮਦਾਸ ਗੁਰੂ ਜਗ ਤਾਰਨ ਕੋ ਗੁਰਜੋਤ ਅਰਜਨ ਮਾਹੇ ਤਰੀ। ਇਸ ਸ਼ਬਦ ਦੇ ਵਿੱਚ 11 ਰਾਗ ਆਉਣਗੇ ਤੋ ਆਪ ਜੀ ਨੂੰ ਇਹਦੇ ਵਿੱਚ ਸ਼ਬਦ ਦੇ ਚੱਲਦੇ ਵਿੱਚ ਰਾਗ ਨਹੀਂ ਦੱਸੇ ਜਾ ਸਕਦੇ। ਇਸ ਵਾਸਤੇ ਆਪ ਜੀ ਨੇ ਇਹ ਪਹਿਲਾਂ ਰਾਗ ਸਰਵਣ ਕੀਤੇ ਹਨ। ਇਹ ਭੈਰੋਂ ਰਾਗ, ਦੇਵਗੰਧਾਰੀ ਰਾਗ, ਮਾਲ ਕੌਂਸ ਰਾਗ, ਬਗੇਸ਼ਵਰੀ ਰਾਗ, ਮੁਲਤਾਨੀ ਰਾਗ, ਹਮੀਰ ਰਾਗ, ਦੁਰਗਾ ਰਾਗ ਅਤੇ ਇੱਕ ਗੁਰਮੁਖਾਂ ਵੱਲੋਂ ਸਾਡੇ ਗੁਰਮੀਤ ਸਿੰਘ ਮਥਾਰੂ ਸਾਹਿਬ ਜੀ ਆਏ ਨੇ ਨੋਟੀਗਮ ਤੋਂ, ਉਹਨਾਂ ਨੇ ਹੁਕਮ ਭੇਜਿਆ ਸੀ ਕਿ ਬਹਾਰ ਰਾਗ ਸਰਵਣ ਕਰਾਓ, ਪਰ ਇਹ ਗੁਲਦਸਤੇ ਦੇ ਵਿੱਚ ਹੀ ਬਹਾਰ ਰਾਗ ਆਏਗਾ। ਬਹਾਰ ਔਰ ਬਸੰਤ ਇਹ ਸਾਰੇ ਰਾਗ ਜਿਹੜੇ ਜਿਹੜੇ ਗੁਰਮੁਖ ਪਿਆਰੇ ਪਿਛਲੇ ਰਾਗ ਦਰਬਾਰ 'ਤੇ ਗੁਰਮੁਖਾਂ ਦੀਆਂ ਬਹੁਤ ਸਾਰੀਆਂ ਫਰਮਾਇਸ਼ਾਂ ਸਨ ਕਿ ਕੋਈ ਚਾਹੁੰਦਾ ਹੈ, ਹਰ ਕੋਈ ਚਾਹੁੰਦਾ ਹੈ ਕਿ ਜਿਹੜੇ ਜਿਹੜੇ ਰਾਗ ਉਹਨਾਂ ਨੇ ਕੀਤੇ ਹਨ ਉਹ ਗਾਏ ਜਾਣ ਤਾਂ ਹੋਰ ਆਨੰਦ ਹੈ। ਪਰ ਆਓ ਇਸ ਵਾਸਤੇ ਇਹਦੇ ਵਿੱਚ ਸਾਰੇ ਇਹੋ ਜਿਹੇ ਰਾਗ ਹਨ ਜਿਹੜੇ ਆਮ ਸੰਗਤਾਂ ਨੇ ਕੀਤੇ ਹੁੰਦੇ ਨੇ, ਆਮ ਸੰਗਤਾਂ ਜਾਣੂ ਨੇ, ਅਤੇ ਆਓ ਇਹਦੇ ਵਿੱਚ 11 ਰਾਗਾਂ ਦਾ ਗੁਲਦਸਤਾ ਹੈ। ਆਓ ਬੜੇ ਪਿਆਰ ਨਾਲ ਸਰਵਣ ਕਰੋ, ਉਸ ਤੋਂ ਬਾਅਦ ਆਓ ਜਿਸ ਤਰ੍ਹਾਂ ਸਤਿਗੁਰੂ ਹੁਕਮ ਕਰੇ।

ਰਾਗਾਂ ਦਾ ਗੁਲਦਸਤਾ ਆਪ ਜੀ ਨੇ ਸਰਵਣ ਕੀਤਾ ਹੈ। ਇੱਕ ਬਹੁਤ ਹੀ ਦੋ ਚਾਰ ਮਿੰਟ ਦੀ ਬੰਦਿਸ਼ ਹੈ, ਲਾਗੀ ਪ੍ਰੀਤ ਸੁਜਾਨ ਸਿਓ ਵਰਜੈ ਲੋਗ ਉਜਾਨ। ਆਓ ਬੜੇ ਪਿਆਰ ਦੇ ਨਾਲ ਇੱਥੋਂ ਯਾਦ ਗੱਲ ਆਈ ਹੈ ਕਿ ਕਿੰਨੀ ਆਪ ਜੀ ਨੂੰ ਪ੍ਰੀਤ ਹੈ, ਜਿਹੜੇ ਸੰਗੀਤ ਨਾਲ ਕੀਰਤਨ ਦੇ ਨਾਲ ਲਿਵ ਲਾਉਂਦੇ ਹਨ, ਪ੍ਰੀਤ ਲਾਉਂਦੇ ਹਨ, ਨਾਮ ਬਾਣੀ ਦੇ ਨਾਲ ਗੁਰਬਾਣੀ ਸ਼ਰਵਣ ਕਰਦੇ ਹਨ, ਉਸ ਪ੍ਰੀਤ ਤੋਂ ਯਾਦ ਹੈ ਲਾਗੀ ਪ੍ਰੀਤ ਸੁਜਾਨ ਸਿਓ ਵਰਜੈ ਲੋਗ ਅਜਾਨ, ਤਾਂ ਸੋ ਟੁੱਟੀ ਕਿਉਂ ਬਣੇ ਜਾਂ ਕੇ ਜੀ ਪ੍ਰਾਨ। ਇਹ ਪੁਰਾਣੀ ਬੰਦਿਸ਼ ਹੈ, ਦੋ ਤਿੰਨ ਮਿੰਟ ਵਿੱਚ ਬੰਦਿਸ਼ ਗਾਇਨ ਕਰਕੇ ਤੋ ਆਓ ਬੜੇ ਪਿਆਰ ਦਿਨ। ਇੱਕ ਅਖੀਰ ਤੇ ਤਰਾਨਾ, ਫਿਰ ਨਾਨ ਸਾਹਿਬ, ਇਹ ਆ ਤਿੰਨ ਚੀਜ਼ਾਂ ਬੜੇ ਪਿਆਰ ਦਿਨ ਸ਼ਰਮ ਕਰੋ।

ਆਓ ਤਰਾਨਾ, ਇਹ ਨਵਾਂ ਤਰਾਨਾ ਆਪ ਜੀ ਦੇ ਸਨਮੁੱਖ ਗਾਇਨ ਕਰਨ ਲੱਗੇ ਹਾਂ। ਸ਼ਾਇਦ ਪਹਿਲੀਆਂ ਕੈਸਟਾਂ ਦੇ ਵਿੱਚ ਅੱਜ ਤੋਂ 4-5 ਸਾਲ ਪਹਿਲਾਂ ਜਾਂ ਕੈਨੇਡਾ ਵਿਖੇ ਕੈਨੇਡਾ ਦੀਆਂ ਕੈਸਟਾਂ ਦੇ ਵਿੱਚ ਸ਼ਾਇਦ ਸਰਵਣ ਕੀਤਾ ਹੈ।

ਤੋਂ ਆਓ ਅਖੀਰ ਤੇ ਤਰਾਨੇ ਦੇ ਨਾਲ ਇਹ ਸਮਾਪਤੀ ਕਰਦੇ ਹਾਂ। ਇਹ ਅਸਲ ਇਹ ਪਖਾਵਜ ਦੇ ਮਰਦੰਗ ਦੇ ਬੋਲ ਹਨ, ਉਹਦੇ ਵਿੱਚ ਇਹਦੇ ਵਿੱਚ ਆਪ ਜੀ ਨੇ ਸਰਵਣ ਕਰਨੇ ਹਨ। ਇਹ ਬੰਦਿਸ਼ ਇਸ ਤਰ੍ਹਾਂ ਦੀ ਬਣੀ ਹੈ ਕਿ ਮਰਦੰਗ ਜਿਸ ਤਰ੍ਹਾਂ ਗੁਰੂ ਦਰਬਾਰ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸਮੇਂ ਜਦੋਂ ਆਟੇ ਵਾਲੇ ਧਾਮੇ ਦੇ ਉੱਤੇ ਕੀਰਤਨ ਹੁੰਦਾ ਸੀ ਤਾਂ ਬੜੇ ਖੁੱਲੇ ਬੋਲਾਂ ਵਾਲੇ ਸਾਥ ਵਾਲੀਆਂ ਚੀਜ਼ਾਂ ਜਿਸ ਤਰ੍ਹਾਂ ਇੱਕੀ ਮਾਤਰ ਦਾ ਮਲ ਤਾਲ ਆਪ ਜੀ ਨੇ ਸਰਵਣ ਕੀਤਾ, ਖੁੱਲਾ ਸਾਥ ਦਾ ਬੋਲ, ਤੇ ਇਹ ਮਰਦੰਗ ਦੇ ਬੋਲ, ਮਰਦੰਗ ਕਿਸ ਤਰ੍ਹਾਂ ਵੱਜਦੀ ਹੈ ਉਹਦੇ ਵਿੱਚ ਆਓ ਬੜੇ ਪਿਆਰ ਨਾਲ ਸਰਵਣ

ਕਰ ਸਾਤ ਸੁਖ ਮਨ ਆਏ ਵਸਿਆ ਜੇ ਇੱਛਾ ਸਭ ਪੁਜਾਇਆ ਸਦਾ ਕੁਰਬਾਨ ਕੀਤਾ ਗੁਰੂ ਮਿਟੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾ।

ਆਸ਼ਕਾ ਦੂਜਾ ਇੱਕ ਨਹੀਂ ਆਸ਼ਕੀ ਦੂਜੇ ਲੱਗੇ ਜਾ।

0: ਛੁੱਟੀ ਨਾ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਮਨ ਵਾਲਾ।

ਕੰਨ ਜੇ ਹੋਵਣ ਸੁਣ

ਮਨ ਮੂਰਤ

ਸਾਰੀ ਬਾਣੀ ਉਹਨਾਂ ਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਕਿਤ ਹੈ। ਆਪ ਜੀ ਦਾ ਜੀਵਨ ਸੱਚ ਦੇ ਆਧਾਰ ਤੇ ਹਮੇਸ਼ਾ ਹੀ ਆਪ ਜੀ ਐਸੇ ਲੋਕਾਂ ਦਾ ਮੁਕਾਬਲਾ ਕਰਦੇ ਰਹੇ ਜੋ ਜ਼ਾਲਮ ਸਨ, ਜੋ ਨਿਤਾਣਿਆਂ ਨੂੰ ਲਿਤਾੜਦੇ ਸਨ, ਜੋ ਸੱਚ ਦੀ ਆਵਾਜ਼ ਨੂੰ ਦਬਾਉਂਦੇ ਸਨ, ਝੂਠੇ ਲੋਕ ਸਨ, ਈਰਖਾਲੂ ਸਨ, ਹਰ ਵਕਤ ਸ਼ਰ੍ਹਾ 'ਚ ਸੜੇ ਰਹਿਣ ਵਾਲੇ ਅੱਧ ਦਰਜੇ ਦੇ ਨਿੰਦਕ ਭਗਤ ਜੀ ਆਪਣੇ ਜੀਵਨ ਵਿੱਚ ਇੱਕ ਪਾਸੇ ਮੁਗਲਾਂ ਦਾ ਸ਼ਿਕਾਰ ਹੁੰਦੇ ਰਹੇ, ਦੂਸਰੇ ਪਾਸੇ ਉਸ ਵਕਤ ਦੇ ਜਾਤ ਪਾਤ 'ਚ ਗੱਸੇ ਬ੍ਰਾਹਮਣਵਾਦ ਦੇ। ਸੁਖਬੀਰ ਸਾਹਿਬ ਜੀ ਦੀ ਐਸੀ ਰਚਨਾ ਜੋ ਸਾਨੂੰ ਅੱਜ ਵੀ ਐਸਾ ਉਪਦੇਸ਼ ਦਿੰਦੀ ਹੈ, ਅੱਜ ਤੋਂ ਕਈ ਸਦੀਆਂ ਪਹਿਲਾਂ ਵੀ ਅਜਿਹੇ ਮਨੁੱਖਾਂ ਦਾ ਜ਼ਿਕਰ ਜਿਨ੍ਹਾਂ ਨੇ ਕੀਤਾ ਹੈ ਉਹ ਅੱਜ ਵੀ ਸਾਡੇ ਵਿੱਚ ਨੇ। ਆਪ ਜੀ ਦਾ ਸ਼ਬਦ ਐਸੇ ਲੋਕਨ ਸਿਉਂ ਕਿਆ ਕਹੀ, ਉਹ ਕਿਹੜੇ ਲੋਕਾਂ ਦਾ ਜ਼ਿਕਰ ਕਰਦੇ ਨੇ ਜੋ ਜ਼ਿੰਦਗੀ ਭਰ ਹਰੇ ਦਾ ਨਾਮ ਨਹੀਂ ਲੈਂਦੇ, ਪ੍ਰਭੂ ਨੂੰ ਸਿਮਰਦੇ ਨੇ, ਸ਼ੁਕਰਗੁਜ਼ਾਰ ਨੇ, ਜੋ ਈਰਖਾ ਵਿੱਚ ਗ੍ਰਸੇ ਨੇ, ਜੋ ਦੂਸਰੇ ਦੀ ਨਿੰਦਿਆ ਚੁਗਲੀ ਬਕੀਲੀ ਕਰਦੇ ਨੇ, ਤਕੱਬਰੀ ਅਹੰਕਾਰੀ ਨੇ, ਜੋ ਦੂਸਰੇ ਦੇ ਗੁਣਾਂ ਨੂੰ ਵੀ ਅਵਗੁਣਾਂ ਦੇ ਰੂਪ ਵਿੱਚ ਦੇਖਦੇ ਨੇ ਅਤੇ ਆਪਣੇ ਅਵਗੁਣਾਂ ਨੂੰ ਵੀ ਗੁਣ ਕਰਕੇ ਪੇਸ਼ ਕਰਦੇ ਨੇ, ਜੋ ਲੋਕ ਸਦਾ ਇਹ ਸੋਚਦੇ ਨੇ ਕਿ ਉਸਦੀ ਤਰੱਕੀ ਨਾ ਹੋਵੇ ਮੇਰੀ ਹੋ ਜਾਵੇ, ਜੋ ਦੂਸਰੇ ਦੇ ਘਰ ਨੂੰ ਮੰਦਰ ਨੂੰ ਅੱਗ ਲਾ ਕੇ ਤਮਾਸ਼ਾ ਦੇਖਣ ਵਾਲੇ ਨੇ, ਐਸੇ ਲੋਕਾਂ ਦਾ ਜ਼ਿਕਰ ਕਰਦੇ ਨੇ ਜੋ ਆਪ ਕਾਣੇ ਨੇ, ਦੂਸਰਿਆਂ ਵੱਲ ਵੇਖ ਕੇ ਹੱਸਦੇ ਨੇ। ਬਹੁਤ ਹੀ ਭਾਵਪੂਰਤ ਸ਼ਬਦ ਜੋ ਜਗਿਆਸੂ ਦੇ ਜੇਕਰ ਹਿਰਦੇ ਵਿੱਚ ਵਸ ਜਾਵੇ ਤਾਂ ਜ਼ਿੰਦਗੀ ਜਿਉਣ ਦਾ ਸਵਾਦ ਆ ਜਾਵੇ। ਆਓ ਆਪਾਂ ਇਹ ਸ਼ਬਦ ਸਾਰੇ ਪੜ੍ਹੀਏ, ਵਿਚਾਰ ਕਰੀਏ। ਜੇਕਰ ਇਸ ਸ਼ਬਦ ਦੇ ਵਿੱਚ ਜੋ ਅਵਗੁਣ ਦਾ ਜ਼ਿਕਰ ਕੀਤਾ ਸਾਡੇ ਵਿੱਚ ਹਨ ਅਸੀਂ ਉਹਨਾਂ ਨੂੰ ਕੱਢਣ ਦਾ ਯਤਨ ਕਰੀਏ।

0: ਸਭ ਸਾਧ ਸੰਗਤ ਪਿਆਰ ਨਾਲ ਆਖੋ
1: ਸਤਨਾਮ ਸ੍ਰੀ ਵਾਹਿਗੁਰੂ,
0: ਫਿਰ ਆਖੋ
1: ਸਤਨਾਮ ਸ੍ਰੀ ਵਾਹਿਗੁਰੂ।
0: ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਾਣੀ ਦੇ ਅਰਥ ਕੀਤੇ ਨੇ। ਔਰ ਕਿਸ ਭਾਵ ਵਿੱਚ ਬੇਨਤੀ ਕੀਤੀ ਹੈ, ਭਾਈ ਸਾਹਿਬ ਨੇ ਸਿੱਖੀ ਕਮਾਈ ਕੁਰਬਾਨੀ ਦੇ ਰਹੱਸ ਨੂੰ ਮਨ ਚ ਵਸਾਇਆ ਤੇ ਬਾਣੀ ਦਾ ਅਰਥ ਹੀ ਕੀਤਾ ਹੈ ਆਪਣੀ ਬਾਣੀ ਚ। ਦੋਸਤੋ, ਨਾਨਾਥ ਹੇ ਸਤਿਗੁਰੂ, ਤੇਰੇ ਵਰਗਾ ਨਾਥ ਕੋਈ ਨਹੀਂ ਤੇ ਮੇਰੇ ਵਰਗਾ ਅਨਾਥ ਕੋਈ। ਤੋ ਸੁਣਾ ਨਾਥ, ਅਨਾਥ ਨਾ ਮੋਸਰ, ਤੋ ਸੁਣਾ ਦਾਨੀ ਨਾ ਮੋਸੋ ਭਿਖਾਰੀ, ਤੇਰੇ ਵਰਗਾ ਦਾਤਾ ਕੋਈ ਨਹੀਂ ਤੇ ਮੇਰੇ ਵਰਗਾ ਭਿਖਾਰੀ। ਹੇ ਸਤਿਗੁਰੂ, ਤੂੰ ਵੱਡਾ ਦਾਤਾ, ਬਹੁਤ ਵੱਡਾ ਦਾਤਾ, ਤੇਰੇ ਵਰਗਾ ਦਾਤਾ ਕੋਈ ਨਹੀਂ ਸੀ ਮੇਰੇ ਵਰਗਾ ਭਿਖਾਰੀ। ਤੋ ਸੋਨਾ ਨਾਥ, ਅਨਾਥ ਨਾ ਮੋਸਰ, ਤੋ ਸੋਨਾ ਦਾਨੀ ਨਾ ਮੋਸੋ ਭਿਖਾਰੀ, ਮੋਸੋ ਨਾ ਦੀਨ ਦਿਆਲ ਨਾ ਤੋਸਰ, ਮੇਰੇ ਵਰਗਾ ਦੀਨ ਆਜ ਗਰੀਬ ਕੋਈ ਨਹੀਂ ਤੇ ਤੇਰੇ ਵਰਗਾ ਦਿਆਲੂ ਕੋਈ ਨਹੀਂ। ਸਿੱਧੀ ਗੱਲ ਕੀਤੀ ਗੁਰੂ ਨਾਲ, ਕਿਸੇ ਵਿਚੋਲੇ ਦੀ ਲੋੜ ਨਹੀਂ ਹੈ। ਮਤ ਕੋਈ ਸਮਝੇ ਵੀ ਇੱਥੇ ਸਾਨੂੰ ਕੋਈ ਵਿਚੋਲਾ ਚਾਹੀਦਾ, ਨਹੀਂ ਚਾਹੀਦਾ। ਜਦੋਂ ਮਾਂ ਨੇ ਮਾਂ ਨਾਲ ਧੀ ਨੇ ਗੱਲ ਕਰਨੀ, ਵਿਚੋਲੇ ਦੀ ਲੋੜ ਹੈ, ਬੱਚੇ ਨੇ ਪਿਓ ਨਾਲ ਗੱਲ ਕਰਨੀ ਹੈ, ਵਿਚੋਲੇ ਦੀ ਲੋੜ ਹੈ ਨਹੀਂ। ਗੁਰੂ ਸਾਡੀ ਮਾਂ ਹੈ, ਗੁਰੂ ਪਿਓ ਹੈ, ਕਿਸੇ ਵਿਚੋਲੇ ਦੀ ਲੋੜ ਜੀ ਸਿੱਧੀ ਗੁਰੂ ਨਾਲ ਗੱਲ ਕਰ। ਬਹੁਤੇ ਤਰੀਕੇ ਵੀ ਪੁੱਛਣ ਦੀ ਲੋੜ ਨਹੀਂ, ਸਭ ਆਖੋ ਸਤਨਾਮ। ਕਿਸ ਤਰੀਕੇ ਨਾਲ ਮਾਂ ਨਾਲ ਗੱਲ ਕਰੀਦੀ ਹੈ? ਕਦੇ ਕਿਸੇ ਨੇ ਪੁੱਛਿਆ, ਕਿਸੇ ਧੀ ਨੇ ਪੁੱਛਿਆ ਕਿਸੇ ਨੂੰ ਵੀ ਮਾਂ ਨਾਲ ਗੱਲ ਕਰਨੀ ਮੈਂ ਕਿੱਦਾਂ ਕਰਾਂ? ਕਦੇ ਕਿਸੇ ਪੁੱਤ ਨੇ ਪੁੱਛਿਆ ਵੀ ਮੈਂ ਬਾਪੂ ਨਾਲ ਗੱਲ ਕਰਨੀ ਤੇ ਮੈਂ ਕਿੱਦਾਂ ਕਰਾਂ? ਤਰੀਕਾ ਪੁੱਛਿਆ ਨਹੀਂ, ਭਰੋਸਾ ਕਿ ਮੇਰੀ ਮਾਂ ਹੈ, ਮੇਰੀ ਮਾਂ ਹੈ, ਮੇਰਾ ਪਿਤਾ, ਇੱਦਾਂ ਹੀ ਭਰੋਸਾ ਕਰੋ। ਗੁਰੂ ਮੇਰਾ ਹੈ, ਸਭ ਆਖੋ ਸਤਨਾਮ, ਇਹੋ ਹੀ ਗੱਲ ਹੈ। ਜਿੱਥੇ ਆਪਣਾ ਧਨ, ਮੇਰੀ ਮਾਂ, ਮੇਰਾ ਭਰਾ, ਤੁਹਾਡਾ ਬਰੋਜ ਪੜਦੇ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਕ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਬੰਧੀ ਸਨ ਤਾਂ ਪਾਓ ਕਿਹਾ ਕਾੜਾ ਜੀ, ਜਿਦਾਂ ਤੂੰ ਰਾਖਾ ਹੋਵੇ ਉਹਨੂੰ ਰਾਖਾ ਲੈ। ਗੁਰੂ ਨੂੰ ਆਪਣਾ ਜਾਣ ਕੇ ਐਸਾ ਭਜਨ ਵੀ ਆਉਂਦਾ ਹੈ, ਕਹੋ ਬੇਨੰਤੀ ਆਪਣੇ ਸਤਿਗੁਰ ਪਾਹੇ। ਬੇਨਤੀ ਕਰੋ ਗੁਰੂ ਅੱਗੇ, ਗੁਰੂ ਨੂੰ ਆਪਣਾ ਜਾਣ ਕੇ, ਉਪਰਾ ਨਹੀਂ, ਗੁਰੂ ਗੁਰੂ ਨੂੰ ਆਪਣਾ ਜਾਣ ਕੇ ਬੇਨਤੀ ਕਰੋ। ਕਹੋ ਬੇਨੰਤੀ ਆਪਣੇ ਸਤਿਗੁਰ ਪਾਹੇ, ਆਪਣਾ ਜਾਣ ਕੇ ਬੇਨਤੀ ਕਰੋ। ਸਾਖੀ ਬੜੀ ਪ੍ਰਸਿੱਧ ਹੈ, ਬਹੁਤ ਵਾਰ ਪੜ੍ਹਨ ਸੁਣਨ ਵਿੱਚ ਆਉਂਦੀ ਹੈ, ਉਹ ਚ ਰਹੱਸ ਹੈ। ਪਸ਼ੌਰ ਤੋਂ ਆਈ ਸੰਗਤ ਗੁਰਮੁਖ ਪਰਿਵਾਰ, ਇੱਕ ਛੋਟਾ ਜਿਹਾ ਬੱਚਾ, ਉਹਦੀ ਵੀ ਦੋਹਰੀ ਦਸਤਾਰ ਸਜਾਈ ਹੋਈ, ਦੋਹਰੀ ਜੋ ਮਾਂ ਆਪਣੇ ਬੱਚੇ ਨੂੰ ਰੋਜ਼ ਚ ਬਿਠਾਲ ਕੇ ਜਪਜੀ ਸਾਹਿਬ ਦਾ ਪਾਠ ਸੁਣਾਵੇ ਨਾ, ਗੋਦ ਚ ਲੈ ਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬੱਚੇ ਨੂੰ ਸੁਣਾਵੇ ਨਾ, ਉਹ ਬੱਚਾ ਡੋਲੂਗਾ ਨਹੀਂ, ਸਭ ਆਖੋ ਸਕਣਾ, ਬੱਚੇ ਦਾ ਕੋਈ ਕਸੂਰ ਨਹੀਂ। ਮਤ ਕੋਈ ਸਮਝੇ ਸਾਡੇ ਬੱਚੇ ਵਿਗੜ ਗਏ, ਸਾਡੇ ਬੱਚੇ ਵਿਗੜ ਗਏ, ਸਾਰੇ ਵਿਗੜ ਗਏ ਜੀ, ਵਿਗਾੜਨ ਵਾਲੇ ਅਸੀਂ ਹਾਂ, ਅਸੀਂ ਧਿਆਨ ਨਹੀਂ ਦਿੱਤਾ। ਜੰਮਦੇ ਬੱਚੇ ਨੂੰ ਗੋਦ ਚ ਲੈ ਕੇ, ਪੁਰਾਣੀਆਂ ਮਾਤਾਵਾਂ ਕਰਦੀਆਂ ਹੁੰਦੀਆਂ ਸੀ, ਸਭ ਆਖੋ ਨਾਲੇ ਚੱਕੀ ਪੀੜੀ ਨਾਲੇ ਸੁੱਖ ਨਹੀਂ ਪੜਨਾ ਤੇ ਗੋਦ ਚ ਬੱਚਾ ਹੋਣਾ, ਹੁਣ ਤੇ ਚੱਕੀ ਨਹੀਂ ਰਹੀ, ਬੱਚਾ ਗੋਦ ਚ ਹੈ, ਮਾਂ ਚਰਖਾ ਕਰਦੀ ਹੈ, ਪਾਠ ਕਰ ਰਹੀ। ਬਲਕਿ ਪਿਤਾ ਜੀ ਪਾਸੋਂ ਐਸਾ ਬਚਨ ਵੀ ਸੁਣਿਆ, ਇਤਿਹਾਸ ਚ ਵੀ ਜ਼ਿਕਰ ਆਉਂਦਾ, ਜਦੋਂ ਬੀਬੀ ਲੰਗਰ ਤਿਆਰ ਕਰਦੀ ਹਨ ਉਦੋਂ ਜਪਜੀ ਸਾਹਿਬ ਦਾ ਪਾਠ ਕਰਦੀ, ਮੂਲ ਮੰਤਰ ਦਾ ਪਾਠ ਕਰਦੀ। ਜਿਹੜਾ ਲੰਗਰ ਪਾਠ ਕਰਦਿਆਂ ਤਿਆਰ ਕੀਤਾ ਜਾਵੇ ਉਹ ਅੰਮ੍ਰਿਤ ਬਣ ਜਾਂਦਾ, ਜਿਹੜਾ ਖਾਊਗਾ ਉਹ ਤੇ ਵੀ ਅਸਰ ਹੋਊਗਾ। ਤੇ ਜੇ ਫਿਲਮੀ ਗਾਣੇ ਲਾਏ ਹੋਏ ਕੀ ਕੋਈ ਅੱਡਾ ਟੈਲੀਵਿਜ਼ਨ ਵੇਖਿਆ ਜਾ ਰਿਹਾ ਨਾਲੇ ਪ੍ਰਸ਼ਾਦ ਤਿਆਰ ਹੋ ਗਿਆ, ਉਹੀ ਅਸਰ ਹੋਣਾ। ਬੱਚਿਆਂ ਨੇ ਜੋ ਮਰਜ਼ੀ ਬਣਾ ਲਓ, ਚਾਹੇ ਭਗਤ ਬਣਾ ਲਓ, ਦਾਦਾ ਬਣਾ ਲਓ, ਐਵੇਂ ਤੇ ਨਹੀਂ ਕਿਹਾ ਜਨਨੀ ਜਨੇ ਤਾਂ ਭਗਤ ਹੀ ਜਾਣ, ਕਹਿ ਦਾਤਾ ਕਹਿ ਸੂਰ, ਤੇ ਜੇ ਨਹੀਂ ਨਹੀਂ ਤਾਂ ਜਨਨੀ ਬਾਜਰ ਨਾ ਹੀ ਪਿਆ। ਬੱਚੇ ਵੱਲ ਜਿਸ ਮਾਂ ਬਾਪ ਨੇ ਪੂਰਾ ਧਿਆਨ ਨਹੀਂ ਦਿੱਤਾ ਉਹ ਆਪਣੇ ਫਰਜ਼ ਤੋਂ ਗਾਫਲ ਗਏ। ਸਭ ਆਖੋ ਸਤਨਾਮ ਸ੍ਰੀ ਵਾਹਿਗੁਰੂ, ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ, ਅੱਜ ਤੋਂ ਸ਼ੁਰੂ ਕਰ ਦਿਓ, ਜਿਹੜੇ ਕਰਦੇ ਨੇ ਧੰਨਵਾਦ। ਅੰਮ੍ਰਿਤ ਵੇਲੇ ਉੱਠ ਕੇ ਜਿੰਨਾ ਟਾਈਮ ਹੈ, ਡਿਊਟੀਆਂ ਬਹੁਤ ਸਖਤ ਨੇ ਇੱਧਰ ਅਮਰੀਕਾ ਵਿੱਚ, ਬਹੁਤ ਸਖਤ ਡਿਊਟੀਆਂ ਨੇ, ਸਮੇਂ ਸਿਰ ਜਾਣਾ ਪੈਂਦਾ, ਜਿੰਨਾ ਟਾਈਮ ਮਿਲਿਆ, ਜਦੋਂ ਮਿਲੇ, ਸਵੇਰ ਵੇਲੇ ਮਿਲਦਾ, ਸ਼ਾਮ ਨੂੰ ਮਿਲਦਾ, ਜਦੋਂ ਵੀ ਮਿਲੇ ਬੱਚੇ ਨੂੰ ਗੋਦ ਚ ਲੈ ਕੇ ਸਿਮਰਨ ਕਰੋ, ਜਪਜੀ ਸਾਹਿਬ ਦਾ ਪਾਠ ਸੁਣਾਓ, ਅਸਰ ਕੰਨਾਂ ਚ ਪੋ, ਉਹ ਗੱਲ ਹਿਰਦੇ ਜਾਊਗੀ। ਇੱਕ ਪਾਰਸ ਪੱਥਰ ਹੈ ਉਹਨੂੰ ਲੋਹਾ ਛੁਆ ਦਿਓ ਤਾਂ ਸੋਨਾ ਬਣ ਜਾਂਦਾ, ਤੇ ਜੇ ਨਾਮ ਹਿਰਦੇ ਵਿੱਚ ਵਸ ਜਾਵੇ ਤੇ ਫਿਰ ਭਾਈ ਮਨੀ ਸਿੰਘ ਹੀ ਬਣੂਗਾ, ਸਭ ਆਖੋ ਸਤਨਾਮ, ਫਿਰ ਭਾਈ ਤਾਰੂ ਸਿੰਘ ਹੀ ਬਣੂਗਾ, ਹਿਰਦੇ ਚ ਵਸ ਗਿਆ। ਹੁਣ ਇਹ ਬੱਚਾ ਛੋਟਾ ਜਿਹਾ, ਘਰ ਚ ਵਾਤਾਵਰਣ ਐਸਾ ਸੀ, ਦੋਹਰੀ ਪੱਗ ਬੰਨੀ ਹੋਈ, ਛੋਟਾ ਜਿਹਾ ਬੱਚਾ 6-7 ਸਾਲ ਦਾ, ਪਿਸ਼ੌਰ ਤੋਂ ਆਈ ਸੰਗਤ ਅਨੰਦਪੁਰ ਸਾਹਿਬ ਨਮਸਕਾਰ ਕੀਤੀ, ਬੜਾ ਖੂਬਸੂਰਤ ਬੱਚਾ, ਤੇ ਮਹਾਰਾਜ ਮੌਜ ਵਿੱਚ ਹੀ ਪੁੱਛਣ ਲੱਗੇ, ਉਹ ਕਾਕਾ ਤੇਰਾ ਨਾਮ ਕੀ ਆ? ਕਹਿੰਦਾ ਜੀ ਜੋਗਾ, ਜੋਗਾ। ਤੇ ਮਹਾਰਾਜ ਆਪਣੀ ਮੌਜ ਵਿੱਚ ਹੀ ਬਰਾਸ ਵਿੱਚ ਸਨ, ਕਹਿਣ ਲੱਗੇ ਇਹ ਕਿਹਦੇ ਜੋਗਾ, ਕਿਹਦੇ ਜੋਗਾ? ਤੇ ਪੂਰਬਲਾ ਕਰਮ ਪ੍ਰਗਟਿਆ, ਪੂਰਬਲਾ ਕਰਮ ਪ੍ਰਗਟਿਆ। ਕਈ ਵਾਰ ਬੱਚੇ ਤੁਸੀਂ ਧਿਆਨ ਨਾਲ ਵੇਖਿਓ, ਛੋਟੇ ਬੱਚੇ ਐਸੀ ਗੱਲ ਕਰ ਜਾਂਦੇ ਨੇ, ਸਿਆਣਾ ਸੋਚੀ ਪੈ ਜਾਂਦਾ ਗੱਲ ਲੱਗੀ ਕੀਤੀ, 4-5 ਸਾਲ ਦੇ, 3-4 ਸਾਲ ਬੱਚੇ ਦੇ, ਕਈ ਐਸੇ ਬੱਚੇ ਨੇ ਐਸੀ ਗੱਲ ਕਰਦੇ ਨੇ, ਸਿਆਣਾ ਸੋਚੀ ਪੈ ਗੱਲ ਕੀਤੀ ਨੇ, ਟਿਕਾਣੇ ਦੀ ਗੱਲ ਕੀਤੀ। ਹੈ ਕਹਿਣਗੇ ਕਿਹਦੇ ਯੋਗਾ, ਪਹਿਲੇ ਪੁੱਛਿਆ ਤੇਰਾ ਨਾਂ ਕੀ ਹੈ ਯੋਗਾ, ਤੇ ਸਾਰੇ ਗੁਰੂ ਕਹਿਣ ਲੱਗੇ ਕਿਹਦੇ ਯੋਗਾ। ਤੇ ਘਰ ਦਾ ਵਾਤਾਵਰਣ ਐਸਾ ਸੀ ਜਿਨ੍ਹਾਂ ਨੇ ਰੋਮ ਰੋਮ ਚ ਗਲਤ ਸਾਈ ਹੋਈ ਸੀ ਵੀ ਸਤਿਗੁਰ ਸਮਰੱਥ ਹੈ, ਸਤਿਗੁਰ ਸਤਿਗੁਰ ਮੇਰਾ ਹੈ, ਮੇਰਾ ਸਤਿਗੁਰ ਗੁਰਪੂਰਾ, ਮੇਰਾ ਗੁਰਪੂਰਾ, ਮੇਰਾ ਗੁਰੂ ਗੁਰਪੂਰਾ, ਮੇਰਾ ਗੁਰਪੂਰਾ, ਮੇਰਾ ਗੁਰਪੂਰਾ। ਜੋ ਸਤਿਗੁਰਾਂ ਪੁੱਛਿਆ ਕਿਹਦੇ ਯੋਗਾ, ਕਹਿਣ ਲੱਗਾ ਜੀ ਗੁਰੂ ਯੋਗ। ਇਹ ਸਤਿਗੁਰਾਂ ਨੇ ਛੋਟੇ ਜਿਹੇ ਬੱਚੇ ਨੂੰ ਪਕੜ ਕੇ ਛਾਤੀ ਨਾਲ ਲਾ ਲਿਆ, ਗੋਦ ਚ ਬਿਠਾ ਲਿਆ, ਸਿਰ ਤੇ ਹੱਥ ਰੱਖ ਕੇ ਕਹਿਣ ਲੱਗੇ ਅੱਛਾ ਕਾਕਾ ਜੇ ਤੂੰ ਗੁਰੂ ਯੋਗਾ ਤੇ ਗੁਰੂ ਫਿਰ ਤੇਰੇ ਯੋਗਾ, ਜੇ ਤੂੰ ਗੁਰੂ ਯੋਗਾ ਤੇ ਗੁਰੂ ਤੇਰੇ ਯੋਗਾ। ਜਦੋਂ ਅਸੀਂ ਗੁਰੂ ਨੂੰ ਆਪਣਾ ਜਾਣ ਕੇ ਗੱਲ ਕਰਾਂਗੇ ਨਾ ਤਾਂ ਅਸੀਂ ਗੁਰੂ ਦੇ ਆਪਣੇ ਬਣ ਜਾਵਾਂਗੇ। ਸਭ ਸਤਨਾਮ, ਜਦੋਂ ਗੁਰੂ ਨੂੰ ਆਪਣਾ ਜਾਣ ਕੇ ਗੱਲ ਕਰਾਂਗੇ ਨਾ, ਕਹੋ ਬੇਨਤੀ ਆਪਣੇ ਸਤਿਗੁਰ ਪਾਹੇ ਫਿਰ ਕਾਜ ਤੁਮਾਰੇ ਦੇ ਨਿਭਾਹੇ। ਉਹ ਗੁਰੂ ਆਪ ਹੀ ਸਹਾਇਤਾ ਬਖਸ਼ਦਾ, ਆਪ ਹੀ ਕਾਰਜਾਂ ਸਹਾਇਤਾ ਬਖਸ਼ਦਾ। ਜੇ ਕਿਸੇ ਕਾਗਰਾਂ ਭਾਈ ਸਾਹਿਬ ਬੇਨਤੀ ਕਰਦੇ ਨੇ ਤੋ ਸੋ ਨਾ ਨਾਸ ਅਨਾਸ ਨਾ ਮੋਸਰ, ਤੋ ਸੋ ਨਾ ਦਾਨੀ ਨਾ ਮੋਸੋ ਭਿਖਾਰੀ, ਮੋਸੋ ਨਾ ਦੀਨ ਦਿਆਲ ਨਾ ਤੋਸਰ। ਮੇਰੇ ਵਰਗਾ ਦੀਨ ਕੋਈ ਨਹੀਂ ਤੇ ਤੇਰੇ ਵਰਗਾ ਦਿਆਲੂ ਕੋਈ ਨਹੀਂ। ਮੋਸੋ ਅਗਿਆਨੀ ਨਾ ਤੋਸੋ ਭਿਖਾਰੀ, ਮੇਰੇ ਵਰਗਾ ਅਗਿਆਨੀ ਕੋਈ ਨਹੀਂ ਤੇ ਤੇਰੇ ਵਰਗਾ ਗਿਆਨ ਬਖਸ਼ਣ ਵਾਲਾ ਕੋਈ ਨਹੀਂ। ਮੋਸੋ ਨਾ ਪਤਤ ਨਾ ਪਾਵਨ ਤੋਸਰ, ਹੇ ਸਤਿਗੁਰੂ ਮੇਰੇ ਵਰਗਾ ਪਾਪੀ ਕੋਈ ਨਹੀਂ ਤੇ ਤੇਰੇ ਵਰਗਾ ਬਖਸ਼ਣ ਵਾਲਾ ਕੋਈ ਨਹੀਂ, ਪਤ ਪਾਵਨ ਕੋਈ ਨਹੀਂ ਤੇਰੇ ਵਰਗਾ। ਜਿਵੇਂ ਮਾਂ ਆਪਣੇ ਬੱਚੇ ਦੇ ਉਗਣ ਨਹੀਂ ਜੇ ਵੇਖਦੀ, ਨਹੀਂ ਵੇਖਦੀ, ਕਹਿਣ ਲੱਗਾ ਝਾੜ ਫੁੱਲ ਜੀ ਤੇਰਾ ਸੁਭਾਅ ਵੀ ਏਦਾਂ ਹੀ ਹੈ। ਮੋਸੋ ਨਾ ਪਤਤ ਨਾ ਪਾਵਨ ਤੋਸਰ, ਮੇਰੇ ਵਰਗਾ ਪਾਪੀ ਕੋਈ ਨਹੀਂ ਤੇਰੇ ਵਰਗਾ ਪਤਤ ਪਾਵਨ ਕੋਈ ਨਹੀਂ। ਮੋਸੋ ਵਿਕਾਰੀ ਨਾ ਤੋਸੋ ਉਪਕਾਰੀ, ਮੇਰੇ ਵਰਗਾ ਵਿਕਾਰੀ ਕੋਈ ਨਹੀਂ ਤੇ ਤੇਰੇ ਵਰਗਾ ਉਪਕਾਰੀ ਕੋਈ ਨਹੀਂ। ਮੋਰੇ ਹੈ ਉਗਣ ਤੂੰ ਗੁਣ ਸਾਗਰ, ਮੇਰੇ ਉਗਣ ਬਹੁਤ ਨੇ ਤੇ ਤੂੰ ਗੁਣਾਂ ਦਾ ਸਮੁੰਦਰ, ਮੇਰੇ ਚ ਉਗਣ ਬਹੁਤ ਨੇ। ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇਤੇ ਉਗਣ ਹਮਾਰ, ਮੋਰੇ ਹੈ ਉਗਣ ਤੂੰ ਗੁਣ ਸਾਗਰ, ਜਾ ਤਰ ਸਾਤਲ ਓਠ ਤੁਹਾਰੀ। ਉਗਣਾਂ ਦੇ ਬੋਝ ਕਰਕੇ ਅਸੀਂ ਗਰਕ ਹੋ ਰਹੇ ਪਰ ਓਠ ਤੇਰੀ ਹੈ, ਭਰੋਸਾ ਵੀ ਤੂੰ ਸਾਨੂੰ ਰੱਖ ਲੈਣਾ। ਸਭ ਆਖੋ ਆਪਾਂ ਹੁਣੇ ਸ਼ਬਦ ਪੜ੍ਹਿਆ, ਕਿਰਪਾ ਕਰੋ ਦੀਨ ਕੇ ਦਾਦੇ ਮੇਰਾ ਗੁਣ ਔਗੁਣ।
2: You are listening to SeekNet Radio, broadcasting live Gurbani Kirtan 24 hours a day from around the world.

अपने दास को पैव सहाई सगल मनोरथ

ਦੇਗੀ ਗੁਰੂ ਸਿੱਖਾਂ ਨੂੰ ਸਮਝਾਉਂਦੇ ਹਨ। ਇਸ ਪਾਵਨ ਕਵੀ ਦੇ ਵਿੱਚ ਪਹਿਲਾ ਦ੍ਰਿਸ਼ਟਾਂਤ ਦਿੱਤਾ ਹੈ ਜਿਵੇਂ ਡਾਕਟਰ ਦੀ ਦੁਕਾਨ ਤੇ ਉਸਦੇ ਘਰ ਦੇ ਵਿੱਚ ਬੇਅੰਤ ਰੋਗੀ ਆਉਂਦੇ ਹਨ, ਕੋਈ ਕਿਸ ਤਰ੍ਹਾਂ ਦਾ ਪੀੜਿਤ ਹੁੰਦਾ ਹੈ, ਕੋਈ ਕਿਸ ਤਰ੍ਹਾਂ

ਕਰਨ ਦਾ ਜਥੇ ਵੱਲੋਂ ਇੱਥੋਂ ਦੇ ਸਮੂਹ ਗੁਰਸਿੱਖਾਂ ਦਾ ਬਹੁਤ ਬਹੁਤ ਧੰਨਵਾਦ ਕਰਿਆ ਜਿਨ੍ਹਾਂ ਨੇ ਦਸ ਰਨ ਆਪ ਸਾਹਿਬ ਸੀਲ ਦੀਆਂ ਦਰਸ਼ਨ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗ ਬਖਸ਼ਿਆ ਹੈ। ਸਾਰਿਆਂ ਨੇ ਬਹੁਤ ਪਿਆਰ ਦਿੱਤਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰ ਮਹਾਰਾਜ ਬਖਸ਼ਿਸ਼ ਕਰਨ, ਸਾਰਿਆਂ ਦੇ ਉੱਤੇ ਬਖਸ਼ ਭਰਿਆ ਹੱਥ ਰੱਖਣ, ਚੜ੍ਹਦੀਆਂ ਕਲਾ ਦੇਸ਼ ਪ੍ਰਦੇਸ਼ ਰੱਖਿਆ ਕਰਨ। ਆਓ ਅੰਤ ਦੇ ਵਿੱਚ ਅੱਜ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਹੈ, ਸਾਰੇ ਜਪੋ, ਕੋਈ ਸੁਨਾ ਖਾਲੀ ਨਾ ਜਾਏ।

ਧੰਨ ਸਾਹਿਬ ਸ੍ਰੀ ਗੁਰੂ ਸਾਹਿਬ ਜੀ ਮਹਾਰਾਜ ਆਪ ਜੀ ਪਰਮ ਪਵਿੱਤਰ ਬਾਣੀ ਦਾ ਸਤਿਕਾਰ ਕਰਦੇ ਹਾਂ। ਆਪ ਜੀ ਆਪਣਾ ਪਵਿੱਤਰ ਦਿਹਾੜਾ ਜਾਣਦੇ ਜਿਨ੍ਹਾਂ ਜਿਨ੍ਹਾਂ ਨੂੰ ਸਿੱਖਾਂ ਵੱਲੋਂ ਮਾਤਾ ਭੈਣਾਂ ਵੱਲੋਂ ਕੀਰਤਨ ਸਬੰਧ ਹੇਠ ਮਾਜਰ ਦਾਤਾ ਜੀ ਸਰਬਤ ਨੂੰ ਦਰੋ ਗਰੋ ਸਿੱਖੀ ਦਾਤਾ ਸੋ ਮਨੁੱਖ ਪੱਖੇ ਚੜ੍ਹਦਿਆਂ ਕਲਾ ਦੇਸ਼ ਪ੍ਰਦੇਸ਼ ਕਰੇ ਸਤਿਗੁਰੂ ਜੀ ਅੰਮ੍ਰਿਤ ਵੇਲੇ ਜਾਗਣਾ ਹੁਸਲਾ ਸਾਹਿਬ ਜੀ।

ਬਹਾਦਰ ਜੀ ਸਾਧ ਸੰਗਤ ਜੀ ਅਤੀ ਅਪ੍ਰਚਲਿਤ ਰਾਗ ਜਿਸ ਨੂੰ ਗੁਨੀਤ ਸੱਜਣ ਚਾਰੂ ਕੇਸ਼ੀ ਕਹਿੰਦੇ ਨੇ ਅਪ੍ਰਚਲਿਤ ਰਾਗ ਹੈ ਲੇਕਿਨ ਆਪ ਸੰਗਤਾਂ ਦੀ ਕਿਰਪਾ ਨਾਲ ਗੁਰੂ ਸੱਚੇ ਪਾਤਸ਼ਾਹ ਦੀ ਰਹਿਮਤ ਨਾਲ ਆਪ ਦੇ ਦਾਸ ਨੇ ਇਸ ਨੂੰ ਗਾਇਆ ਹੈ ਬੜਾ ਹੀ ਅਪ੍ਰਚਲਿਤ ਰਾਗ ਹੈ ਬਹੁਤ ਹੀ ਕੋਮਲ ਰਾਗ ਹੈ ਮਨ ਨੂੰ ਪਾਉਂਦਾ ਹੈ ਮਨ ਨੂੰ ਚੰਗਾ ਲੱਗਦਾ ਹੈ ਇੱਕ ਵਾਰੀ ਇਸ ਦਾ ਅੰਤਰਾ ਸਥਾਈ ਸਰਵਣ ਕਰੋ ਫਿਰ ਦੂਸਰਾ ਸ਼ਬਦ ਜੀ

ਨਾਨਕੋ ਇਹ ਵੈ ਜਾਣੀਆ ਤੈਨੂੰ ਸੁੱਖਾਂ ਪਾਏ ਮਹੱਲਾ ਪਹਿਲਾ ਫੜ ਜਾਂਦੀ ਏ ਫੜ ਲਵੀ ਏ ਫੜ ਮੰਗ ਲਵੀ ਆ ਫੰਡ ਹੋਵੇ ਦੋਸਤੀ ਫੰਡ।

0: ਜੇ ਲਿਖੇ ਵਰਤੇ ਸੋਏ ਮਹੱਲਾ ਦੂਜਾ।
1: ਸਲਾਮ ਜਵਾਬ ਦੋਵੇਂ ਕਰੇ ਮੁੰਡੋਂ ਕੁਦਾ ਜਾ ਨਾਨਕ ਦੋਵੇਂ।

ਸਾਹਿਬ ਸਦਾ ਸੰਭਾਲੀ ਹੈ। ਜਿਤ ਕੀਤਾ ਪਾਈਏ ਆਪਣਾ ਸਾਕਾਲ ਬੁਰੀ ਕਿਉਂ ਖਾਲੀ ਹੈ, ਮੰਦਾ ਮੂਲ ਨਾ ਕੀ ਚਈ ਦੇ ਲੰਮੀ ਨਦਰ ਨਿਹਾਲੀ ਹੈ, ਜਿਉ ਸਾਹਿਬ ਨਾਲ ਨਹਾਰੀਏ ਹੈ ਤੇ ਵੇਹਾ ਪਾਸਾ ਢਾਲੀ ਹੈ, ਕਿਛ ਲਾਹੇ।

0: ਕੌੜੀ ਬੜੀ ਕਿਆਂ ਵਡਿਆਈਆਂ ਕਹਿਣਾ ਕਹਿ ਨਾ ਜਾਏ ਸੋ ਕਰਤਾ ਕਾਦਰ ਕਰੀਮ ਦੇ ਜੀਆਂ ਸੰਭਾਏ ਸਾਈ ਕਾਰਕਮਾਵਣੀ ਤੁਰ ਛੋਡੀ ਤਿੰਨੇ ਪਾਏ ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਜਾਏ ਸੋ ਕਰੇ ਜਿਤ ਸਿਰ ਜਾਏ ਸੋ ਕਰੇ ਜਿਤ ਸਿਰ ਜਾਏ ਸੁਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਪਾਕਿਸਤਾਨ ਵਿੱਚ ਆਮ ਰਬਾਬੀ ਲੋਕ ਸਨ ਔਰ ਉਹਨਾਂ ਦਾ ਢੰਗ ਬੜਾ ਅਜੀਬ ਜਿਹਾ ਹੁੰਦਾ ਸੀ ਇੱਕ ਭਾਈ ਗੁਲਾਬਾ ਮੁਤਾਬਾ ਦੋ ਭਰਾ ਹੋਏ ਨੇ ਰਬਾਬੀ ਸਿਆਲਕੋਟ ਵਿੱਚ ਬਹੁਤ ਵੱਡੇ ਰਾਜਿਆਂ ਮਹਾਰਾਜਿਆਂ ਦੇ ਗਾਇਕ ਸਨ ਅਤੇ ਅਖੀਰ 'ਤੇ ਆ ਕੇ ਉਹ ਕੀਰਤਨ ਵੱਲ ਆ ਗਏ ਅਤੇ ਸਤਿ ਸੰਗਤ ਉਹਨਾਂ ਦੀ ਇੱਕ ਬੰਦਿਸ਼ ਆਪ ਨੂੰ ਸੁਣਾ

0: ਕਿਆ ਕੁਦਰਤ ਵਧੀਆ ਕੁਦਰਤ ਮਾਨ ਮਾਨ ਕੁਦਰਤ ਪੌਣ ਪਾਣੀ ਬੈ ਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਹੀਂ ਪਾਕ ਨਾਨਕ ਹੁਕਮੇਂਦਰ ਵੇਖੈ ਵਰਤੇ ਤਾਕੋ ਤਾਕ ਪੌੜੀ
1: ਆਪੀ ਨੇ ਭੋਗ ਭੋਗ ਕਹਿ ਹੋਏ ਪਸਮੁੜ ਪੌਰ ਸਧਾਇਆ ਵੱਡਾ ਹੋਵਾ ਦੁਨੀਦਾਰ ਗਰ ਸੰਗਲ ਖਦ ਚਲਾਇਆ ਅੱਗੇ ਕਰਣੀ ਕਿਤ ਵਾਚੀਏ ਬਹਿ ਲੇਖਾ ਕਰ ਸਮਝਾਇਆ ਥਾਉ ਨ ਹੋਏ ਪੌਦਈ

0: ਭੈਵਤ ਪਵਨ ਵੈ ਸੁਰਮਾ ਭੈਵ ਚੱਲ ਅਲਗ ਤਰੀਆ ਭੈਵ ਚਕਨ ਕੱਢਿਆ ਬੇਗਾਰ ਭੈਵ ਚ ਧਰਤੀ ਦੱਬੀ ਬਹਾਰ ਭੈ ਵਿਚ ਇਨਫਰੇਸ਼ਰ ਬਾਰ ਭੈਵ ਚ ਰਾਜਾ ਧਰਮ ਦੁਆਰ ਭੈਵ ਚ ਸੂਰਜ ਭੈ ਵਿਚ ਚੰਦ ਕੋ ਕਰੋੜੀ ਚਲਤਲਾਨ
1: ਤੇਰਾ ਮਰਵਾਲ ਕੇ ਤੀਆ ਕਨ ਕਹਾਣੀਆਂ ਕਿਤੇ ਬੇਦੀ ਕਾਰ ਕਿਤੇ ਨੱਚਾ ਮੰਗਤੇ ਕੇ ਮੁੜ ਪੂਰੇ ਤਾਲ ਬਾਜਾਰੀ ਬਾਜਾਰ ਮੈਕੜੇ ਬਾਜਾਰ ਗਾਵੇ ਰਾਜੇ ਰਾਣੀਆਂ ਬੋਲੇ ਅਲਪਤਾਲ ਲੱਖ ਟਕਿਆਂ ਕੇ ਮੁੰਦੜੇ